ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਕੇ ਕਾਲ ਨਿਕਟ ਨਹਿ ਹੈ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਈ, ਫਿਰ ਅੰਗਲ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਈ, ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਈ, ਸ਼੍ਰੀ ਹਰਿ ਕ੍ਰਿਸ਼ਨ ਦੇ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੰਕੀ ਦੇ ਸ਼ਬਦ ਕੀਰਤਨੇ ਅਪਰੰਤ ਸੋ ਦਰ ਰਹਿ ਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਪੜ੍ਹਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਤਿਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀ

ਸਾਹਿਬ ਜੀ ਦੇ ਪਾਠ ਕੀਤੇ ਨੇ ਸੱਚੇ ਪਾਤਸ਼ਾਹ ਜੀ। ਆਪ ਜੀ ਨੇ ਕਿਰਪਾ ਕੀਤੀ, ਜਾਹੌਲ ਪਰਿਵਾਰ ਦੇ ਬੱਚੇ ਕਾਕਾ ਜੋਰਾਵਰ ਸਿੰਘ, ਕਾਕਾ ਇਮਾਰੀ ਸਿੰਘ, ਬੱਚੀ ਹੀਰਾ ਕੌਰ, ਕਾਕਾ ਜੋਬਨ ਸਿੰਘ ਸੱਚੇ ਪਾਤਸ਼ਾਹ ਜੀ, ਬੱਚੇ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਲਈ ਜਾ ਰਹੇ ਨੇ। ਬੱਚਿਆਂ ਨੂੰ ਪੜ੍ਹਾਈ ਵਿੱਚ ਕਾਮਯਾਬੀ ਬਖਸ਼ਣੀ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ ਸੱਚੇ ਪਾਤਸ਼ਾਹ ਜੀ। ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ। ਬੱਚੀ ਸਿਮਰਨ ਕੌਰ, ਕਾਕਾ ਅਰਜਨ ਸਿੰਘ ਸੱਚੇ ਪਾਤਸ਼ਾਹ ਜੀ ਪੜ੍ਹਾਈ ਕਰ ਰਹੇ ਨੇ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ। ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਣੇ, ਗੁਰਸਿੱਖੀ ਨਾਮ ਦਾਨ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੀ। ਜੌਹਲ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ।

ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਬਰਿਆਸ ਰੱਖਣਾ। ਬੱਚੀ ਸਾਹਿਲ ਕੌਰ ਸੱਚੇ ਪਾਤਸ਼ਾਹ ਜੀ ਸਾਰੇ ਬੱਚਿਆਂ ਦੇ ਸਿਰ 'ਤੇ ਮਿਹਰ ਬਰਿਆਸ ਰੱਖਣਾ। ਬੱਚੀ ਸਾਇਆ ਕੌਰ ਦੇ ਸਿਰ 'ਤੇ ਵੀ ਮਿਹਰ ਬਰਿਆਸ ਰੱਖਣਾ। ਵਿਦਿਆ ਦੇ ਦਾਨ ਬਖਸ਼ਣੇ, ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ। ਸਾਰੇ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ। ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ, ਕਿਰਪਾ ਕਰਨੀ। ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਰਹਿਮਤਾਂ ਬਰੇ ਹੱਥ ਰੱਖਣੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਿਭਾਗੀ ਹੋ, ਜੋ ਸੰਧਿਆ ਸਮੇਂ ਖਾਲਸਾ ਦੀ ਮਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਵਰਕੇ ਪਾਵਨ ਬਾਣੀ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਉੱਥੇ ਹੀ ਜੌਹਲ ਪਰਿਵਾਰ ਵੱਲੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ, ਜੋ ਕਿ ਜੌਹਲ ਪਰਿਵਾਰ ਦੇ ਬੱਚੇ ਕਾਕਾ ਜੋਰਾਵਰ ਸਿੰਘ ਜੀ, ਕਾਕਾ ਇਮਾਰੀ ਸਿੰਘ ਜੀ, ਬੱਚੀ ਹੀਰਾ ਕੌਰ, ਕਾਕਾ ਜੋਬਨ ਸਿੰਘ, ਬੱਚੀ ਸਿਮਰਨ ਕੌਰ, ਕਾਕਾ ਅਰਜਨ ਸਿੰਘ ਅਤੇ ਬੱਚੀ ਸਾਇਆ ਕੌਰ, ਬੱਚਿਆਂ ਦੀ ਉੱਚ ਵਿੱਦਿਆ ਦੀ ਦਾਤ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਸ ਰੱਖਣ ਵਿੱਚ, ਬੱਚਿਆਂ ਨੂੰ ਉੱਚ ਵਿੱਦਿਆ ਦੇ ਦਾਨ ਬਖਸ਼ਣ। ਸਾਰੀਆਂ ਸੰਗਤਾਂ ਵੱਲੋਂ ਬੱਚਿਆਂ ਦੀ ਉੱਚ ਵਿੱਦਿਆ ਦੇ ਦਾਨ ਵਾਸਤੇ ਅਰਦਾਸ ਬੇਨਤੀ। ਗੁਰੂ ਸਾਹਿਬ ਜੀ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਸ ਰੱਖਣ, ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਵੀ ਸੱਜੇ ਹੋਏ ਨੇ। ਸਮਾਂ ਬਣ 'ਤੇ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਜੌਹਲ ਪਰਿਵਾਰ ਦਾ ਖਾਲਸਾ ਦੀਵਾਨ ਸੈਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖੇ। ਆਓ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਜਥੇ ਤੋਂ 6:30 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਸੇਵਕ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾਉਣਗੇ। ਵਿਸ਼ੇਸ਼ ਤੌਰ 'ਤੇ ਸਾਡੇ ਪਾਸ ਜੋ ਕਿ ਪਿਛਲੇ ਦਿਨਾਂ ਤੋਂ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ ਕੀਰਤਨ ਕਰ ਰਹੇ ਨੇ, ਉਹ 7:15 ਤੋਂ 8:30 ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ ਭਾਈ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ 1 ਕਵਿਤਾ ਦੀ ਹਾਜ਼ਰੀ, ਉਪਰੰਤ ਆਨੰਦ ਸਾਹਿਬ ਸਮਾਪਤੀ। ਆਓ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਤੋਂ 6:30 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਹ ਸਮਾਂ ਹੈ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਸਰਕਾਰ ਜੋ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜੋ ਕਿ ਅੱਜ ਹੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਪਹੁੰਚੇ ਨੇ। ਭਾਈ ਸਾਹਿਬ ਜੀ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਵੇਰੇ ਸ਼ਾਮ ਕਥਾ ਦੀ ਹਾਜ਼ਰੀ ਭਰਿਆ ਕਰਨਗੇ। ਸਵੇਰੇ ਪਾਵਨ ਮੁੱਖਵਾਦ ਦੀ ਵਿਚਾਰ, ਜੋ ਕਿ 7:45 ਤੋਂ 8:15 ਵਜੇ ਤੱਕ ਹੁੰਦੀ ਹੈ। ਸ਼ਾਮ ਨੂੰ ਕਥਾ ਦਾ ਸਮਾਂ 6:30 ਤੋਂ 7:15 ਵਜੇ ਤੱਕ ਹੁੰਦਾ ਹੈ। ਸੋ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰੋ ਜੀ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਨੂੰ ਸਾਰੀਆਂ ਸੰਗਤਾਂ ਵੱਲੋਂ, ਖਾਲਸਾ ਦੀਵਾਨ ਸਾਡੀ ਵੱਲੋਂ ਜੀਉ ਆਇਆ, ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਾਹਿਬ ਜੀ ਗੁਰ ਜੈਸਾ ਨਾਹੀ ਕੋ ਦੇਵ ਜਿਸ

ਗੁਰੂ ਬਿਨਾ ਮੈਂ ਨਾਹੀ ਹੋਰ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ,

ਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਤਸੰਗਤ ਰੂਪ ਦੇ ਵਿੱਚ ਜੁੜ ਕੇ ਬੈਠੇ ਹਾਂ। ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਅੰਮ੍ਰਿਤਮਈ ਬਾਣੀ ਗੁਰਮੁਖਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਜੋ ਗੁਰਬਾਣੀ ਦਾ ਕੀਰਤਨ ਹੈ ਇਹ ਸਾਡੇ ਮਨ ਨੂੰ, ਜੋ ਅਸੀਂ ਵਿਚਾਰਾਂ 'ਚ ਹੁੰਦੇ ਹਾਂ, ਘਰਾਂ ਤੋਂ ਆਏ ਹੁੰਦੇ ਹਾਂ, ਉਸ ਨੂੰ ਇਕਾਗਰ ਕਰਦਾ, ਸ਼ਾਂਤ ਰਸ 'ਚ ਲੈ ਕੇ ਜਾਂਦਾ। ਜੋ ਗੁਰਬਾਣੀ ਹੈ ਫਿਰ ਉਸ ਦੀ ਵਿਚਾਰ ਇਸ ਮਨ ਨੂੰ ਸਮਝ ਆਉਂਦੀ ਹੈ, ਉਹ ਫਿਰ ਹਿਰਦੇ 'ਚ ਵੱਸ ਜਾਂਦੀ ਹੈ। ਇਸ ਕਰਕੇ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਕਥਾ ਕੀਰਤਨ ਸੁਖਦਾਈ। ਜਿਹੜਾ ਕੀਰਤਨ ਹੈ ਔਰ ਕਥਾ ਹੈ ਇਹ ਸਾਡੇ ਮਨ ਨੂੰ ਸੁੱਖ ਦਿੰਦੇ ਨੇ। ਹੋਰ ਦੁਨੀਆ ਦੇ ਵਿੱਚ ਸਾਨੂੰ ਸੁੱਖ ਨਹੀਂ ਮਿਲਦਾ, ਕਿਉਂਕਿ ਸੁੱਖ ਜੋ ਹੈ ਉਹ ਸਤਸੰਗਤ 'ਚ ਹੈ। ਕਿਉਂਕਿ ਮਨ ਦਾ ਇੱਥੇ ਖੇਲ ਚੱਲਦਾ ਹੈ, ਸੰਸਾਰ ਦੇ ਵਿੱਚ ਮਨ ਲਈ ਕੋਈ ਵਸਤੂ ਨਹੀਂ ਹੈ। ਇਸ ਲਈ ਜਿਉਂ ਹੀ ਸਾਡਾ ਮਨ ਸਤਸੰਗਤ 'ਚ ਆਉਂਦਾ, ਕਥਾ ਕੀਰਤਨ ਸਰਵਣ ਕਰਦਾ ਹੈ, ਅਤੇ ਇਸ ਨੂੰ ਸੁੱਖ ਪ੍ਰਾਪਤ ਹੁੰਦਾ, ਮਨ ਨਿਰਮਲ ਹੁੰਦਾ। ਆਓ ਜੋ ਲੜੀਵਾਰ ਭਾਈ ਗੁਰਦਾਸ ਦੀਆਂ ਵਾਰਾਂ ਦੀ ਕਥਾ ਸਰਵਣ ਕਰ ਰਹੇ ਹਾਂ। ਸਰਵਣ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਦਿਓ, ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।

ਸ਼ਬਦ ਵਿਚਾਰਾ ਅਨੰਤਾ ਕੂਕੋ ਭਲੇ ਸਭ ਵਧਾਵਨ ਹਨ ਸਰਦਾਰਾ ਇੱਟਾ ਰੋੜਾ ਜਾਣੀਐ ਨਵ ਨਿਹਾਲੂ ਸ਼ਬਦ ਵਿਚਾਰਾ ਤਖ ਤੂੰ ਧੀਰ ਗੰਭੀਰ ਹੈ ਦਰਗਹਿ ਤੁਲੀ ਜਪੈ ਨਿਰੰਕਾਰਾ ਮਨਸਾ ਧਾਰ ਅਥਾਹ ਹੈ ਤੀਰਥ ਉੱਪਲ ਸੇਵਕ ਸਾਰਾ ਕਿਸਨਾ ਚੰਗੀ ਆਖੀ ਹੈ ਪੰਮੋਪੁਰੀ ਗੁਰੂ ਕਾ ਪਿਆਰਾ ਤਿੰਗੜ ਮਧੂ ਜਾਣੀਅਨ ਵੱਡੇ ਸੁਜਾਨ ਤਖਾਣ ਅਪਾਰਾ ਬਨਵਾਲੀ ਪਰਮ ਪਰਸਰਾਮ ਬਾਲ ਵੈਦ ਹੋਂ ਤਿੰਨ ਬਲਹਾਰਾ ਸਤਿਗੁਰ ਪੁਰਖ ਸਵਾਰਨ ਹਾਰਾ ਬਨਵਾਲੀ ਤੇ ਪਰਸਰਾਮ ਬਾਲ ਵੈਦ ਹੋਂ ਤਿੰਨ ਬਲਹਾਰਾ ਸਤਿਗੁਰ ਪੁਰਖ ਸਵਾਰਨ ਹਾਰਾ ਸਤਿਗੁਰ ਪੁਰਖ ਸਵਾਰਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਹਰ ਰੋਜ਼ ਗੁਰਮੁਖਾਂ ਪਾਸੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਹੈ ਉਹ ਸਰਵਣ ਕਰਦੇ ਆ ਰਹੇ ਹੋ। ਇਹ 11ਵੀਂ ਪੌੜੀ ਦੀ 29ਵੀਂ ਵਾਰ ਹੈ। ਇਹ 29ਵੀਂ ਪੌੜੀ ਹੈ 11ਵੀਂ ਵਾਰ ਦੀ। ਇਸ ਤੋਂ ਪਹਿਲਾਂ ਆਪ ਜੀ ਨੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਸੁਣੀ ਹੈ ਜਿਨ੍ਹਾਂ ਨੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੀ ਸੰਗਤ 'ਚ ਆਏ ਅਤੇ ਆਪਣਾ ਜੀਵਨ ਸਫਲ ਕੀਤਾ। ਅੱਜ ਦੀ ਜਿਹੜੀ ਪੌੜੀ ਹੈ ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਸਮੇਂ ਦੇ ਵਿੱਚ ਜੋ ਸਿੱਖ ਉਹਨਾਂ ਦੀ ਸੰਗਤ 'ਚ ਆਉਂਦੇ ਉਹਨਾਂ ਗੁਰਸਿੱਖਾਂ ਦੇ ਜੋ ਵਿਰਲੇ ਵਿਰਲੇ ਜੀਵ ਹੁੰਦੇ ਨੇ ਜੋ ਲਾਹਾ ਲੈਂਦੇ ਨੇ ਸੰਗਤ 'ਚ ਆ ਕੇ ਜੋ ਗੁਰੂ ਦੇ ਬਚਨਾਂ ਨੂੰ ਮੰਨ ਕਰਕੇ ਬਚਨਾਂ ਕਰਕੇ ਸੱਤ ਸੱਤ ਕਰਕੇ ਮੰਨਦੇ ਨੇ ਅਤੇ ਉਹ ਕਰਮ ਕਮਾਉਂਦੇ ਨੇ ਜੋ ਗੁਰੂ ਕਹਿੰਦਾ ਹੈ ਇਹਨੂੰ ਮਨ ਬਚ ਅਤੇ ਕਰਮ ਕਹਿੰਦੇ ਨੇ ਗੁਰਬਾਣੀ 'ਚ। ਉਹ ਗੁਰੂ ਦੀ ਬਾਣੀ ਨੂੰ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ। ਐਸੇ ਗੁਰਸਿੱਖਾਂ ਦੀ ਮਹਾਨ ਗੁਰਸਿੱਖਾਂ ਦੀ ਭਾਈ ਗੁਰਦਾਸ ਜੀ ਨੇ ਉਹਨਾਂ ਦੀ ਵਡਿਆਈ ਕੀਤੀ ਹੈ ਜੋ ਗੁਰੂ ਨੂੰ ਮਿਲ ਕੇ ਆਪਣਾ ਜੀਵਨ ਸਫਲ ਕਰ ਗਏ। 6ਵੇਂ ਪਾਤਸ਼ਾਹ ਦੇ ਗੁਰਸਿੱਖ ਉਹਨਾਂ ਦੀ ਅੱਜ ਇਸ ਪੌੜੀ 'ਚ ਨਾਮ ਅਤੇ ਉਹਨਾਂ ਦੇ ਕਿਰਦਾਰਾਂ ਦੀ ਜ਼ਿਕਰ ਆਇਆ। ਅੱਜ ਵੀ ਉਹੀ ਕਲਾ ਵਰਤ ਰਹੀ ਹੈ ਕਿਉਂਕਿ ਅੱਜ ਵੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਗਤ ਜੋਤ ਦਸੇ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰੂ ਸਾਹਿਬ ਉਪਦੇਸ਼ ਦਿੰਦੇ ਸੀ ਉਹੀ ਉਪਦੇਸ਼ ਅੱਜ ਵੀ ਚੱਲ ਰਿਹਾ। ਬਹੁਤ ਸਾਰੇ ਸਿੱਖ ਆਉਂਦੇ ਨੇ ਸਤਿਗੁਰ ਦੀ ਹਜ਼ੂਰੀ 'ਚ ਗਾਉਂਦੇ ਵੀ ਆ ਸੁਣਦੇ ਵੀ ਆ ਪਰ ਥਾਂ ਕਿਹਨਾਂ ਦਾ ਪੈਂਦਾ? ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਿਆ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰ ਮੰਨੀ। ਜਿਹੜੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਨੇ, ਹੁਣ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਅਸੀਂ ਤਾਂ ਹੀ ਮੰਨਾਂ ਗਏ ਜੇ ਅਸੀਂ ਗੁਰੂ ਦੀ ਹਜ਼ੂਰੀ 'ਚ ਆ ਕੇ ਬੈਠ ਕੇ ਗੁਰੂ ਦੇ ਬਚਨਾਂ ਨੂੰ ਸੁਣਾਂਗੇ ਸੁਣਾਂਗੇ ਮੰਨਾਂਗੇ ਫਿਰ ਕਮਾਵਾਂਗੇ। ਪ੍ਰੇਮ ਪੈਦਾ ਹੋਊ ਗੁਰੂ ਪ੍ਰਤੀ ਪਰਮਾਤਮਾ ਪ੍ਰਤੀ, ਫਿਰ ਸਾਡਾ ਮਨ ਜਿਹੜਾ ਹੈ ਉਹ ਤੀਰਥ 'ਤੇ ਇਸ਼ਨਾਨ ਕਰੂਗਾ। ਇਹ ਮੈਲਾ ਮਨ ਉਸ ਘਰ ਦੇ ਵਿੱਚ ਪ੍ਰਵਾਨ ਨਹੀਂ, ਇਹ ਮਨ ਨਿਰਮਲ ਹੋ ਜੂਗਾ ਅਤੇ ਪ੍ਰੇਮਾ ਭਗਤੀ ਕਰਨ ਲੱਗ ਜੂਗਾ ਉਸ ਪਰਮੇਸ਼ਰ ਦੀ ਗੁਰੂ ਦੇ ਰਾਹੀਂ।
ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਸਾਡਾ ਮਨ ਅੰਤਰਗਤ ਹੋਜੂ, ਅੰਤਰ ਧਿਆਨ ਹੋਜੂਗਾ ਸਾਡੇ ਅੰਦਰ, ਉਹ ਤੀਰਥ ਪ੍ਰਗਟ ਹੋ ਜਾਂਦਾ। ਅੰਤਰਗਤ ਤੀਰਥ ਮਲ ਨਾਓ, ਉਸ ਤੀਰਥ 'ਤੇ ਮਨ ਦਾ ਇਸ਼ਨਾਨ ਹੁੰਦਾ। ਇਸ ਕਰਕੇ ਇੱਥੇ ਮਨ ਦਾ ਇਸ਼ਨਾਨ ਕਰਨ ਲਈ ਆਪਾਂ ਸਤ ਸੰਗਤ 'ਚ ਆਉਂਦੇ ਹਾਂ, ਗੁਰੂ ਦੀ ਬਾਣੀ ਨੂੰ ਸੁਣਦੇ ਹਾਂ। ਜਦੋਂ ਅਸੀਂ ਉਹ ਪ੍ਰੇਮ ਨਾਲ ਜਦੋਂ ਅਸੀਂ ਸਰਵਣ ਕਰਾਂਗੇ ਤਾਂ ਸਾਡੇ ਮਨ ਨੂੰ ਇਹ ਪ੍ਰੇਮ ਦਾ ਰੰਗ ਚੜ ਜਾਊਗਾ, ਜਿਸ ਨੂੰ ਗੁਰਬਾਣੀ 'ਚ ਕਿਹਾ ਗਿਆ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਜਿਨ੍ਹਾਂ ਨੂੰ ਹਰੀ ਦਾ ਰੰਗ ਚੜ ਗਿਆ, ਨਾਮ ਦਾ ਰੰਗ ਚੜ ਗਿਆ, ਸੋ ਕਹੀਏ ਤਾਂ ਹੈ ਸੂਰਾ, ਉਹ ਸੂਰਮਾ ਹੈ। ਆਤਮ ਜਣੇ ਜਿਨ੍ਹਾਂ ਨੇ ਆਤਮਾ ਅੰਦਰ ਜੋ ਸਾਡੇ ਪਰਮਾਤਮਾ ਦੀ ਜੋਤ ਹੈ, ਆਤਮ ਜਣੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਅਤੇ ਉਸ ਮੂਲ ਦੀ ਪਛਾਣ ਕਰ ਲਈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਤਮ ਜਣੇ ਸਗਲ ਵਸ ਤਾਂ ਕਹਿ ਜਾਕਾ ਸਤਿਗੁਰ ਪੂਰਾ, ਕਹਿੰਦੇ ਜਿੰਨੇ ਪੂਰੇ ਸਤਿਗੁਰੂ ਦੀ ਸ਼ਰਨ 'ਚ ਆ ਜਾਂਦੇ ਨੇ। ਇਸ ਕਰਕੇ ਇਹ ਬਾਣੀ ਉਹਨਾਂ ਪੂਰਿਆਂ ਦੀ ਹੈ, ਸਤਿਗੁਰ ਦੀ ਬਾਣੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਕਰਤੇ ਪੁਰਖ ਨੇ ਆਪ ਉਹਨਾਂ ਗੁਰਮੁਖਾਂ ਤੋਂ ਇਹ ਬਾਣੀ ਲਿਖਾਈ ਹੈ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸੰਗਤ 'ਚ ਆ ਕੇ ਸੇਵਾ ਅਤੇ ਸਿਮਰਨ ਕੀਤਾ। ਦੋ ਚੀਜ਼ਾਂ ਹੈ, ਇਹ ਉਹਨਾਂ ਦੀ ਵਡਿਆਈ ਹੋ ਰਹੀ ਹੈ। ਭਾਈ ਗੁਰਦਾਸ ਜੀ ਜੋ ਕਿ ਗੁਰੂ ਘਰ ਦੇ ਵਿੱਚੋਂ ਹੀ ਸੇਵਾਦਾਰ ਸੀ, ਜਿਨ੍ਹਾਂ ਨੇ ਗੁਰੂ ਬਾਣੀ ਨੂੰ ਲਿਖਣਾ ਕੀਤਾ, ਲਿਖਾਰੀ ਲਾਇਆ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਉਹਨਾਂ ਨੂੰ ਲਿਖਾਰੀ ਲਾਇਆ, ਉਹਨਾਂ ਦੇ ਸਮੇਂ ਫਿਰ ਜਿਹੜੇ ਗੁਰਸਿੱਖਾਂ ਨੇ ਆ ਕੇ ਸੇਵਾ ਢਾਲ ਕਮਾਈ ਕੀਤੀ ਅਤੇ ਗੁਰੂ ਅਤੇ ਸਿੱਖ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਉਹਨਾਂ ਸਿੱਖਾਂ ਦੀ ਫਿਰ ਭਾਈ ਗੁਰਦਾਸ ਜੀ ਨੇ ਇਹ ਸ਼ਬਦਾਂ ਦੇ ਵਿੱਚ ਬਿਆਨ ਕੀਤਾ, ਸ਼ਬਦਾਂ 'ਚ ਮਹਿਮਾ ਕੀਤੀ ਗਈ ਹੈ। ਜਿਹੜੇ ਸਿੱਖ ਗੁਰੂ ਰੂਪ ਹੋ ਜਾਂਦੇ ਨੇ, ਜਿਹਨੂੰ ਗੁਰਬਾਣੀ 'ਚ ਕਿਹਾ ਮਹਾਰਾਜ ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਉਪਦੇਸ਼ ਚਲਾਵੇ, ਇੱਕੋ ਹੀ ਉਪਦੇਸ਼, ਕਿਉਂਕਿ ਸਿੱਖ ਹੁੰਦਾ ਹੀ ਉਹ ਆ ਜੋ ਗੁਰੂ ਦੇ ਬਚਨਾਂ ਨੂੰ ਅੱਗੇ ਵੰਡੇ ਦੁਨੀਆ 'ਚ, ਗੁਰੂ ਦੇ ਸ਼ਬਦ ਦੀ ਕਮਾਈ ਕਰੇ ਅਤੇ ਸੰਸਾਰ ਨੂੰ ਇਹ ਭੇਤ ਦੇਵੇ। ਇਸ ਕਰਕੇ ਗੁਰੂ ਅਤੇ ਸਿੱਖ ਦੀ ਇੱਕੋ ਬੋਲੀ ਹੁੰਦੀ ਹੈ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਗੁਰੂ ਦੀ ਵਡਿਆਈ ਹੈ ਆਪਣੇ ਸਿੱਖ ਨੂੰ। ਇਸ ਕਰਕੇ ਉਹਨਾਂ ਸਿੱਖਾਂ ਨੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ, ਚਾਹੇ ਜਿਵੇਂ ਪਹਿਲਾਂ ਪੰਜਵੇਂ ਪਾਤਸ਼ਾਹ ਦੇ ਸਮੇਂ ਸਿੱਖ ਆਏ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੀ ਹਜ਼ੂਰੀ 'ਚ ਰਹਿ ਕੇ ਜਿੱਥੇ ਸ਼ਬਦ ਦੀ ਘਾਲ ਕਮਾਈ ਕੀਤੀ, ਜਿੱਥੇ ਨਾਮ ਦੀ ਘਾਲ ਕਮਾਈ ਕੀਤੀ, ਉੱਥੇ ਹੱਥਾਂ ਪੈਰਾਂ ਨਾਲ ਸੇਵਾ ਕੀਤੀ। ਜਿਵੇਂ ਕਿ ਦੋ ਹੀ ਚੀਜ਼ਾਂ ਹੈ ਗੁਰੂ ਘਰ 'ਚ ਆ ਕੇ, ਇੱਕ ਸੇਵਾ ਅਤੇ ਇੱਕ ਸਿਮਰਨ। ਜਿਹੜਾ ਦੋਨੇ ਚੀਜ਼ਾਂ ਕਰਦਾ, ਸੇਵਾ ਗੁਰੂ ਦੀ ਅਤੇ ਸਿਮਰਨ। ਪੰਖੀ ਦੇ ਉੱਡਣ ਲਈ ਦੋ ਖੰਭ ਚਾਹੀਦੇ ਨੇ, ਇਸ ਕਰਕੇ ਇਹ ਮਨ ਪੰਖੀ ਹੈ, ਜਿਹਨੂੰ ਗੁਰਬਾਣੀ 'ਚ ਕਿਹਾ ਕਬੀਰ ਮਨ ਪੰਖੀ ਪਿਓ ਉੱਡ ਉੱਡ ਦੈ ਦਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਜੋ ਜਿਹੋ ਜਿਹੀ ਸੰਗਤ ਕਰਦਾ ਉਹਨੂੰ ਉਹੋ ਜਿਹਾ ਫਲ ਮਿਲਦਾ। ਇਸ ਕਰਕੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਵੀ ਸਿੱਖ ਆ ਕੇ ਗੁਰੂ ਦੇ ਦਰ 'ਤੇ ਸੇਵਾ ਅਤੇ ਸਿਮਰਨ ਕਰਦਾ, ਇਹ ਦੋ ਖੰਭ ਨੇ ਪੰਖੀ ਦੇ। ਇੱਕ ਪੰਖੀ ਦੇ ਇੱਕ ਖੰਭ ਹੋਵੇ ਉੱਡ ਨਹੀਂ ਸਕਦਾ, ਦੋ ਖੰਭ ਜ਼ਰੂਰੀ ਹੈ। ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਇੱਕ ਸਿਮਰਨ ਅਤੇ ਇੱਕ ਸੇਵਾ, ਬਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਸ ਕਰਕੇ ਸਤਿਗੁਰ ਕੀ ਸੇਵਾ ਸਫਲ ਹੈ, ਇਹ ਗੁਰਮੁਖ ਉਹਨਾਂ ਦੀ ਮਹਿਮਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਹਜ਼ੂਰੀ 'ਚ ਆ ਕੇ ਸੇਵਾ ਅਤੇ ਸਿਮਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਇਹ ਵਡਿਆਈ ਦੇ ਰਹੇ ਨੇ। ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਵਿੱਚ ਉਹਨਾਂ ਗੁਰਸਿੱਖਾਂ ਦੀ ਮਹਿਮਾ ਲਿਖੀ ਹੈ। ਆਓ ਸਰਵਣ ਕਰੀਏ, ਅਨੰਤਾ ਕੂਕੋ ਭਲੇ ਸਭ ਵਧਾਵਣ ਹਨ ਸਰਦਾਰਾ। ਵਧਾਵਣ ਜਾਤ ਦੇ ਭਾਈ ਅਨੰਤਾ ਜੀ ਅਤੇ ਭਾਈ ਕੂਕੋ ਜੀ,
ਇਹ ਕਹਿੰਦੇ ਐਸੇ ਗੁਰਸਿੱਖ ਭਲੇ ਗੁਰਸਿੱਖ ਸਰਦਾਰ। ਸਰਦਾਰ ਕਹਿੰਦੇ ਨੇ ਜਿਹੜਾ ਸਿਰ ਗੁਰੂ ਨੂੰ ਵੇਚ ਦੇਵੇ, ਜਿਹੜਾ ਸਿਰ ਗੁਰੂ ਨੂੰ ਝੁੱਕਦਾ ਉਹਨੂੰ ਸਰਦਾਰ ਕਹਿੰਦੇ ਨੇ, ਜਿਹੜਾ ਸਿਰ ਥਾਂ ਥਾਂ 'ਤੇ ਜਾ ਕੇ ਝੁੱਕਦਾ ਉਹ ਸਰਦਾਰ ਨਹੀਂ ਕਿਹਾ ਜਾਂਦਾ। ਇਸ ਲਈ ਗੁਰੂ ਨੇ ਸਾਨੂੰ ਸਰਦਾਰੀ ਬਖਸ਼ੀ ਹੈ, ਆਹ ਸਾਨੂੰ ਦਸਤਾਰ ਬਖਸ਼ੀ ਹੈ, ਸਾਡੀ ਪਛਾਣ ਹੈ। ਦਸਤਾਰ ਬੰਨ੍ਹੀ ਹੋਵੇ ਦੂਰੋਂ ਹੀ ਸਾਨੂੰ ਅਗਲਾ ਪਛਾਣ ਲੈਂਦਾ ਵੀ ਇਹ ਸਰਦਾਰ ਆ। ਇਸ ਲਈ ਗੁਰੂ ਸਮੇਂ ਤੋਂ ਇਹ ਦਸਤਾਰ ਸਜਾਉਂਦੇ ਸੀ ਗੁਰਸਿੱਖ। ਮਹਾਰਾਜ ਕਹਿੰਦੇ ਐਸੇ ਸਰਦਾਰ ਸਿੱਖ, ਐਸੇ ਗੁਰਸਿੱਖ ਜਿਹੜੇ ਭਲੇ ਸੀ, ਜਿਹੜੇ ਕਿ ਗੁਰੂ ਦੀ ਵਡਿਆਈ ਕਰਦੇ ਸੀ, ਗੁਰੂ ਦੀ ਸੇਵਾ ਅਤੇ ਸਿਮਰਨ ਕਰਦੇ ਸੀ। ਮਹਾਰਾਜ ਕਹਿੰਦੇ ਅਨੰਤਾ ਕੂਕੋ, ਇਹ ਦੋ ਗੁਰਸਿੱਖ ਭਾਈ ਅਨੰਤਾ ਜੀ ਅਤੇ ਭਾਈ ਕੂਕੋ ਜੀ, ਇਹ ਕਹਿੰਦੇ ਵਧਾਵਣ ਜਾਤ ਦੇ ਸਨ ਅਤੇ ਇਹ ਗੁਰੂ ਦੇ ਸਰਦਾਰ ਸਿੱਖ ਬਣੇ। ਇੱਟਾ ਰੋੜਾ ਜਾਣੀਏ ਨਵ ਨਿਹਾਲੂ ਸ਼ਬਦ ਵਿਚਾਰਾ, ਭਾਈ ਇੱਟਾ ਜੀ, ਭਾਈ ਰੋੜਾ ਜੀ, ਭਾਈ ਨਵਲ ਜੀ ਅਤੇ ਭਾਈ ਨਿਹਾਲੂ ਜੀ, ਇਹ ਚਾਰ ਗੁਰਸਿੱਖਾਂ ਦਾ ਇੱਥੇ ਜ਼ਿਕਰ ਆਇਆ। ਇੱਟਾ ਰੋੜਾ ਜਾਣੀਏ ਨਵਲ ਨਿਹਾਲੂ ਸ਼ਬਦ ਵਿਚਾਰਾ, ਕਹਿੰਦੇ ਇਹਨਾਂ ਗੁਰਸਿੱਖਾਂ ਨੇ ਜਾਣਿਆ, ਕਿਹਨੂੰ ਜਾਣਿਆ? ਉਸ ਕਰਤੇ ਪੁਰਖ ਨੂੰ ਜਾਣਿਆ ਜਿਨ੍ਹਾਂ ਨੇ। ਸੋ ਜਨਕ ਜਿਨ ਜਾਣਿਆ, ਉਹਨੂੰ ਜਨ ਕਹਿੰਦੇ ਨੇ ਜਿਹਨੇ ਜਾਣ ਲਿਆ। ਇਹਨਾਂ ਗੁਰਸਿੱਖਾਂ ਨੇ ਜਾਣ ਲਿਆ ਕਿਹਨੂੰ? ਉਸ ਕਰਤੇ ਪੁਰਖ ਨੂੰ। ਸਤਿਗੁਰ ਦੀ ਹਜ਼ੂਰੀ 'ਚ ਆ ਕੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ 'ਚ ਆਏ, ਇਹ ਚਾਰ ਗੁਰਸਿੱਖਾਂ ਦਾ ਜ਼ਿਕਰ ਆਇਆ। ਕਹਿੰਦੇ ਇਹਨਾਂ ਨੇ ਕੀ ਕੀਤਾ? ਸ਼ਬਦ ਵਿਚਾਰਾ, ਇਹ ਫਿਰ ਗੁਰੂ ਦੀ ਸ਼ਬਦ ਦੀ ਵਿਚਾਰ ਕਰਦੇ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਸੰਸਾਰ 'ਚ, ਇਹ ਵਿਚਾਰ ਉਹਨਾਂ ਨੇ ਸੰਸਾਰ ਨੂੰ ਦਿੱਤੀ। ਇਸ ਸੰਸਾਰ ਦੇ ਵਿੱਚ ਉਹਨਾਂ ਨੇ ਇਹ ਗੁਰੂ ਦੇ ਸ਼ਬਦ ਦੀ ਵਿਚਾਰ ਦਿੱਤੀ, ਸ਼ਬਦ ਨਾਲ ਸਾਨੂੰ ਜੋੜਿਆ। ਇਸ ਕਰਕੇ ਇਹ ਸ਼ਬਦ ਦੀ ਵਿਚਾਰ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਫਿਰ ਗੁਰੂ ਅੰਗਦ ਦੇਵ ਜੀ ਨੇ ਇਸ ਸ਼ਬਦ ਦੀ ਵਿਚਾਰ ਸ਼ੁਰੂ ਕੀਤੀ। ਗੁਰੂ ਨਾਨਕ ਦੇਵ ਜੀ ਥਾਂ ਪਰ ਥਾਂ ਜਾ ਕੇ ਪ੍ਰਚਾਰ ਕਰਦੇ, ਬਹੁਤ ਲੰਬੀ ਉਦਾਸੀਆਂ ਉਹਨਾਂ ਨੇ, ਚਾਰ ਉਦਾਸੀਆਂ, ਆਪ ਇਤਿਹਾਸ ਜਾਣਦੇ ਹੋ। ਫਿਰ ਗੁਰੂ ਅੰਗਦ ਦੇਵ ਜੀ ਨੇ ਜਦੋਂ ਇਹ ਪ੍ਰਚਾਰ ਆਰੰਭਿਆ, ਉਸ ਤੋਂ ਬਾਅਦ ਤੀਜੇ ਪਾਤਸ਼ਾਹ ਸਮੇਂ ਅੱਗੇ ਜਦੋਂ ਇਹ ਸ਼ਬਦ ਦੀ ਵਿਚਾਰ ਚੱਲਦੀ ਤਾਂ ਤੀਜੇ ਪਾਤਸ਼ਾਹ ਜੀ ਨੇ ਦੇਖਿਆ ਵੀ ਇਹ ਵਿਚਾਰ ਘਰ ਘਰ ਤੱਕ ਲਿਜਾਣ ਦੀ ਲੋੜ ਹੈ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਸੀ ਘਰ ਘਰ ਅੰਦਰ ਧਰਮਸਾਲ, ਵੀ ਹਰ ਘਰ ਦੇ ਵਿੱਚ ਇਹ ਸ਼ਬਦ ਦੀ ਵਿਚਾਰ ਚੱਲੇ, ਸਿੱਖੀ ਸਿੱਖਿਆ ਗੁਰ ਵਿਚਾਰ, ਹਰ ਘਰ ਦੇ ਵਿੱਚ ਸ਼ਬਦ ਦੀ ਵਿਚਾਰ, ਗੁਰੂ ਦੀ ਬਾਣੀ ਦੀ ਵਿਚਾਰ ਜਾਵੇ। ਉਹਨਾਂ ਨੇ ਦੇਖਿਆ ਵੀ ਇਹ ਬਹੁਤ ਅੱਗੇ ਵਧਾਉਣ ਦੀ ਲੋੜ ਹੈ, ਸਮੇਂ ਦੇ ਅਨੁਸਾਰ ਉਹਨਾਂ ਨੇ ਦੇਖਿਆ ਅਤੇ ਉਹਨਾਂ ਨੇ ਅੱਗੇ ਪ੍ਰਚਾਰਕ ਥਾਪੇ। ਵੱਖ ਵੱਖ ਇਲਾਕਿਆਂ ਦੇ ਵਿੱਚ, ਵੱਖ ਵੱਖ ਸਟੇਟਾਂ ਦੇ ਵਿੱਚ ਉਹਨਾਂ ਨੇ ਫਿਰ ਪ੍ਰਚਾਰਕਾਂ ਦੀ ਡਿਊਟੀ ਲਾਈ। ਆਉਂਦਾ ਇਤਿਹਾਸ ਦੇ ਵਿੱਚ ਵੀ 22 ਮੰਜੀਆਂ ਉਹਨਾਂ ਨੇ 22 ਗੁਰਸਿੱਖਾਂ ਦੀ ਇਹ ਡਿਊਟੀ ਲਾਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਗੁਰਸਿੱਖਾਂ ਦੀ ਅੱਗੇ ਡਿਊਟੀ ਲਾਈ, ਜਿਨ੍ਹਾਂ ਨੇ ਜਾ ਕੇ ਪ੍ਰਚਾਰ ਕੀਤਾ ਉਹਨਾਂ ਬਾਰੇ ਤੀਜੇ ਪਾਤਸ਼ਾਹ ਆਪਣੀ ਬਾਣੀ 'ਚ ਜ਼ਿਕਰ ਕਰਦੇ ਨੇ। ਉਹਨਾਂ ਦੀ ਡਿਊਟੀ ਕੀ ਆ? ਮਹਾਰਾਜ ਕਹਿੰਦੇ ਕਹਿੰਦੇ ਆਵੋ ਸੰਤ ਪਿਆਰੇ, ਉਹ ਇਕੱਥ ਕੀ ਕਰੇ ਕਹਾਣੀ। ਗੁਰਸਿੱਖ ਉਸ ਇਕੱਥ, ਉਸ ਬ੍ਰਹਮ ਦੀ ਵਿਚਾਰ ਕਰਦਾ, ਕਹਾਣੀ ਕਰਦਾ, ਉਸ ਨਿਰੰਕਾਰ ਦੀ ਮਹਿਮਾ ਕਰਦਾ, ਗੁਰੂ ਦੀ ਵਡਿਆਈ ਕਰਦਾ। ਇਸ ਕਰਕੇ ਜਦੋਂ ਉਹ ਗੁਰਸਿੱਖਾਂ ਨੇ ਇਲਾਕਿਆਂ 'ਚ ਜਾ ਕੇ ਪ੍ਰਚਾਰ ਕੀਤਾ, ਸਿੱਖ ਦੀ ਡਿਊਟੀ ਹੈ ਉਸ ਦੇ ਅੰਦਰ ਪ੍ਰੇਮ ਪੈਦਾ ਕਰਨਾ ਸੰਗਤ ਦੇ ਅੰਦਰ। ਅਗਲਾ ਕੰਮ ਗੁਰੂ ਦਾ, ਸਿੱਖ ਸਿੱਖ ਹੀ ਹੈ, ਗੁਰੂ ਗੁਰੂ ਹੀ ਹੈ। ਇਸ ਕਰਕੇ ਤੀਜੇ ਪਾਤਸ਼ਾਹ ਨੇ ਉਹਨਾਂ ਗੁਰਸਿੱਖਾਂ ਦੀ ਡਿਊਟੀ ਲਾਈ ਜਿਨ੍ਹਾਂ ਨੇ ਜਾਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਜਾਣਿਆ ਉਹਨਾਂ ਗੁਰਸਿੱਖਾਂ ਦੀ ਇੱਟਾ ਰੋੜਾ ਜਾਣੀ ਹੈ, ਭਾਈ ਇੱਟਾ ਜੀ ਅਤੇ ਭਾਈ ਰੋੜਾ ਜੀ, ਜਿਨ੍ਹਾਂ ਨੇ ਜਾਣ ਲਿਆ ਕੀ ਕਰਦੇ ਆ? ਕਹਿੰਦੇ ਨਵਨ ਨਿਹਾਲੂ ਸ਼ਬਦ ਵਿਚਾਰਾ, ਉਹ ਸ਼ਬਦ ਦੀ ਵਿਚਾਰ ਫਿਰ ਸੰਗਤਾਂ 'ਚੋਂ ਕਰਦੇ ਸੀ। ਉਹਨਾਂ ਦੀ ਡਿਊਟੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਬਦ ਦੀ ਵਿਚਾਰ ਦੀ ਲਾਈ, ਜਿਵੇਂ ਤੀਜੇ ਪਾਤਸ਼ਾਹ ਨੇ ਡਿਊਟੀ ਲਾਈ ਗੁਰਸਿੱਖਾਂ ਦੀ। ਅਤੇ ਉਹਨਾਂ ਗੁਰਸਿੱਖਾਂ ਦੀ ਕੀ ਡਿਊਟੀ ਸੀ? ਵੀ ਤੁਸੀਂ ਜਾ ਕੇ ਉਸ ਪਰਮੇਸ਼ਰ ਪ੍ਰਤੀ ਅਤੇ ਗੁਰੂ ਪ੍ਰਤੀ ਪਿਆਰ ਪੈਦਾ ਕਰਨਾ ਸੰਗਤ 'ਚ। ਜਦੋਂ ਉਹ ਵਿਰਾਗੀ ਹੋ ਜਾਣ, ਹਉ ਰਹਿ ਨਾ ਸਕਿਆ ਬਿਨ ਦੇਖ ਕੇ ਪ੍ਰੀਤਮਾ ਨੈਣੀ, ਨੀਰ ਵਹਿ ਵਹਿ ਚੱਲੇ ਜੀ, ਜਦੋਂ ਇਸ ਅਵਸਥਾ ਚਲੇ ਜਾਣ ਤਾਂ ਉਹਨਾਂ ਨੂੰ ਗੁਰੂ ਕੋਲੇ ਭੇਜ ਦੇਣਾ। ਫਿਰ ਆਪੇ ਗੁਰੂ ਵੱਲ ਨੂੰ ਸਿੱਖ ਦੌੜਦਾ ਹੈ,
ਜਦੋਂ ਉਹਦੇ ਅੰਦਰ ਬਰਾਗ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ, ਫਿਰ ਉਹ ਗੁਰੂ ਕੋਲ ਜਾਂਦਾ, ਫਿਰ ਗੁਰੂ ਉਹ ਭਰਮ ਦਾ ਪਰਦਾ ਲਾ ਕੇ ਸਨਮੁੱਖ ਕਰ ਦਿੰਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਕਰਕੇ ਤੀਜੇ ਪਾਤਸ਼ਾਹ ਨੇ ਜਿਹੜੀ ਡਿਊਟੀ ਲਾਈ, ਮਹਾਰਾਜ ਕਹਿੰਦੇ ਇੱਕ ਸਿੱਖ ਦੀ, ਸਿੱਖ ਨੂੰ ਹੀ ਸੰਤ ਕਿਹਾ ਗਿਆ, ਉਸ ਗੁਰਸਿੱਖ ਨੂੰ ਜਿਹੜਾ ਸਨਮੁੱਖ ਹੋ ਜਾਂਦਾ ਗੁਰੂ ਦੇ ਰਾਹੀਂ, ਜਿਹੜਾ ਗੁਰੂ ਵਾਲਾ ਬਣ ਜਾਂਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਉਹਨਾਂ ਨੇ ਫਿਰ ਸੱਚੀ ਬਾਣੀ ਦਾ ਜਾ ਕੇ ਪ੍ਰਚਾਰ ਕੀਤਾ ਘਰ ਘਰ ਵਿੱਚ ਜਾ ਕੇ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਉਹ ਗੁਰੂ ਦੇ ਬਚਨਾਂ ਨੂੰ ਅੱਗੇ ਲਿਜਾਣਾ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕਹਿੰਦੇ ਫਿਰ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਫਿਰ ਉਹਨਾਂ ਦੇ ਹਿਰਦੇ 'ਚ ਬਾਣੀ ਵਸ ਜਾਂਦੀ ਸੀ। ਪੀਬਿਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰਸਿੱਖਾਂ ਦੀ ਡਿਊਟੀ ਲਾਈ ਵੀ ਤੁਸੀਂ ਘਰ ਘਰ ਜਾ ਕੇ ਅੰਮ੍ਰਿਤ ਬਾਣੀ ਇਹ ਘਰ ਘਰ ਤੱਕ ਲੈ ਕੇ ਜਾਣੀ ਹੈ। ਅਤੇ ਮਹਾਰਾਜ ਕਹਿੰਦੇ ਇਹ ਜਿਹੜੇ ਚਾਰ ਗੁਰਸਿੱਖ ਸੀ, ਭਾਈ ਇੱਟਾ ਜੀ, ਭਾਈ ਰੋੜਾ ਜੀ, ਭਾਈ ਨਵਲ ਜੀ ਅਤੇ ਭਾਈ ਨਿਹਾਲੂ ਜੀ, ਇਹ ਚਾਰੇ ਸਿੱਖ ਸ਼ਬਦ ਦੀ ਵਿਚਾਰ ਕਰਦੇ ਸੀ, ਇਹ ਗੁਰੂ ਦੇ ਪ੍ਰਚਾਰਕ ਸਿੱਖ ਸੀ। ਇਹਨਾਂ ਦੀ ਡਿਊਟੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘਰ ਘਰ ਅੰਦਰ ਇਹ ਪ੍ਰਚਾਰ ਕਰਨ ਲਈ ਲਾਈ, ਜਿਹਨੂੰ ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਜਦੋਂ ਗੁਰੂ ਦੀ ਵਿਚਾਰ ਹੁੰਦੀ ਹੈ ਫਿਰ ਗੁਰੂ ਦੀ ਨਜ਼ਰ ਸਾਡੇ 'ਤੇ ਪੈਂਦੀ ਹੈ, ਨਦਰੀ ਕਰਮ ਲੰਘਾਏ ਪਾਰ, ਇਹ ਕਰਮ ਸਾਡਾ ਬਣਦਾ ਜਦੋਂ ਅਸੀਂ ਗੁਰੂ ਦੀ ਨਜ਼ਰ ਥੱਲੇ ਆ ਜਾਂਦੇ, ਜਿਵੇਂ ਹੁਣ ਆਪਾਂ ਬੈਠੇ ਹਾਂ ਸਾਰੇ ਸਤਿਗੁਰ ਦੀ ਹਜ਼ੂਰੀ 'ਚ। ਹੁਣ ਸਤਿਗੁਰਾਂ ਦੀ ਬਾਣੀ ਦੀ ਜਦੋਂ ਸਿਫਤ ਸਲਾਹ ਹੋ ਰਹੀ ਆ, ਇਹ ਸਾਡੇ 'ਤੇ ਨਜ਼ਰ ਹੁੰਦੀ ਆ, ਇਹ ਸਾਡੇ ਕਰਮ ਬਣਦੇ ਨੇ। ਮਹਾਰਾਜ ਕਹਿੰਦੇ ਨੇ ਕਰਮ ਕਿਵੇਂ ਬਣਦੇ ਨੇ, ਜਿਹੜੀ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕਿਹੜੇ ਕਰਮ ਕੀਤੇ ਅਸੀਂ ਗੁਰੂ ਅਤੇ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਾਂ, ਕਿਹੜੇ ਕਰਮ ਕਰਦੇ ਹਾਂ ਜਿਹਦੇ ਕਰਕੇ ਅਸੀਂ ਦੂਰ ਚਲੇ ਜਾਂਦੇ ਹਾਂ। ਜਦੋਂ ਅਸੀਂ ਸੰਸਾਰ ਨਾਲ ਜੁੜ ਜਾਂਦੇ ਹਾਂ, ਸੰਸਾਰ ਦੀ ਸਿਰਫ ਕਿਰਤ ਵਿਹਾਰ ਤੱਕ ਰਹਿ ਜਾਂਦੇ ਹਾਂ, ਤਾਂ ਅਸੀਂ ਦੂਰ ਚਲੇ ਜਾਂਦੇ ਹਾਂ, ਕਿਰਤ ਕਰਮ ਕੇ ਵਿਛੜੇ। ਕਰਮ ਵੀ ਕਰਨਾ ਗੁਰਸਿੱਖ ਨੇ, ਪਰ ਸਮਾਂ ਕੱਢ ਕੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੀ ਸਿੱਖਿਆ ਵੀ ਲੈਣੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਕਰਕੇ ਗੁਰੂ ਜਦੋਂ ਨਦਰ ਕਰਦਾ ਫਿਰ ਇਹ ਸਾਡਾ ਕਰਮ ਬਣਦਾ, ਜਦੋਂ ਅਸੀਂ ਗੁਰਦੁਆਰੇ ਆ ਕੇ ਗੁਰੂ ਦੀ ਬਾਣੀ ਦੀ ਵਿਚਾਰ ਨਾਲ ਜੁੜਦੇ ਹਾਂ, ਤਾਂ ਇਹ ਸਾਡਾ ਕਰਮ ਆ, ਇਹ ਸਾਡਾ ਅਸਲੀ ਕਰਮ ਹੈ। ਬਾਕੀ ਜਿਹੜਾ ਕਰਮ ਹੈ ਉਹ ਤਨ ਲਈ ਹੈ, ਇਹ ਕਰਮ ਮਨ ਲਈ ਆ, ਇਹ ਕਰਮ ਸਾਡੇ ਨਾਲ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਸਿੱਖੀ, ਇਹਨਾਂ ਗੁਰਸਿੱਖਾਂ ਨੇ ਸਿੱਖੀ ਸਿੱਖਿਆ ਗੁਰ ਵਿਚਾਰ, ਇਹਨਾਂ ਨੇ ਗੁਰੂ ਦੀ ਵਿਚਾਰ ਕੀਤੀ ਅਤੇ ਗੁਰੂ ਦੀ ਉਹਨਾਂ 'ਤੇ ਨਦਰ ਪਈ, ਮਿਹਰ ਹੋਈ, ਜਿਹੜੇ ਗੁਰੂ ਦੀ ਸ਼ਰਨ 'ਚ ਗਏ, ਨਦਰੀ ਕਰਮ ਲੰਘਾਏ ਪਾਰ, ਉਹ ਸੰਸਾਰ ਸਾਗਰ ਤੋਂ ਪਾਰ ਹੋ ਕੇ ਤਰ ਗਏ। ਮਹਾਰਾਜ ਕਹਿੰਦੇ ਐਸੇ ਜਨ ਸੀ ਇਹ ਗੁਰਮੁਖ ਜਨ ਚਾਰੇ, ਇਹ ਸੰਸਾਰ 'ਚ ਮਹਾਰਾਜ ਕਹਿੰਦੇ ਐਸੇ ਵਿਰਲੇ ਵਿਰਲੇ ਹੁੰਦੇ ਨੇ ਜਿਹੜੇ ਕਿ ਗੁਰੂ ਦੀ ਸ਼ਬਦ ਗੁਰੂ ਦੀ ਵਿਚਾਰ ਘਰ ਘਰ ਤੱਕ ਲੈ ਕੇ ਜਾਣ। ਮਹਾਰਾਜ ਕਹਿੰਦੇ ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਰਹੇ ਨਰਾਰੇ। ਉਹ ਗੁਰੂ ਦੀ ਸ਼ਬਦ ਦੀ ਵਿਚਾਰ ਕਰਦੇ ਨੇ, ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੱਖਰੇ ਰਹਿੰਦੇ ਨੇ, ਕਿਉਂਕਿ ਉਹ ਸ਼ਬਦ ਨਾਲ ਸੁਰਤੀ ਜੁੜ ਗਈ ਆ, ਰਹਿੰਦੇ ਦੁਨੀਆਂ 'ਚ ਹੀ ਆ। ਇਹ ਨਹੀਂ ਵੀ ਕੋਈ ਉਹ ਗੁਰਸਿੱਖ ਜਿਹੜੇ ਹੁੰਦੇ ਨੇ ਕੋਈ ਵੱਖਰੇ ਹੁੰਦੇ ਨੇ ਸਾਡੇ ਨਾਲੋਂ, ਰਹਿਣਗੇ ਸੰਸਾਰ ਦੇ ਵਿੱਚ ਹੀ, ਪਰਿਵਾਰ ਦੇ ਵਿੱਚ ਹੀ, ਕਰਮ ਵੀ ਕਰਨਗੇ ਨਾਲ, ਧਰਮ ਦ੍ਰਿੜ ਕਰਦੇ ਨੇ। ਮਹਾਰਾਜ ਕਹਿੰਦੇ ਗੁਰ ਸ਼ਬਦ ਵਿਚਾਰੇ, ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ। ਐਸੇ ਜਨ, ਜਨ ਕਹਿੰਦੇ ਨੇ ਜਿਹੜੇ ਜੁੜੇ ਹੋਏ ਨੇ ਗੁਰੂ ਨਾਲ ਅਤੇ ਪਰਮੇਸ਼ਰ ਨਾਲ, ਐਸੇ ਜਨ ਸਨ। ਇਹ ਚਾਰ ਗੁਰਸਿੱਖਾਂ ਦੀ ਮਹਿਮਾ ਆਈ ਆ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਆਪ ਤਰੇ ਸੰਗਤ ਕੁਲ ਤਾਰੇ। ਇਹ ਆਪ ਤਾਂ ਤਰਦੇ ਹੀ ਐਸੇ ਗੁਰਸਿੱਖ, ਕਹਿੰਦੇ ਕਿਉਂ ਤਰੇ ਕੌਣ, ਜਿਨ੍ਹਾਂ ਨੇ ਮੰਨ ਲਿਆ ਗੁਰੂ ਦੇ ਬਚਨਾਂ ਨੂੰ, ਸੱਤ ਸੱਤ ਕਰਕੇ ਮੰਨ ਲਿਆ, ਹਿਰਦੇ 'ਚ ਵਸਾ ਲਿਆ, ਜਿਹੜੇ ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ ਗੁਰਮੁਖ ਗੁਰਸਿੱਖ। ਮਹਾਰਾਜ ਕਹਿੰਦੇ ਆਪ ਤਰੇ ਸੰਗਤ ਕੁਲ ਤਾਰੇ, ਆਪ ਤਾਂ ਤਰਦੇ ਹੀ ਹੈ, ਜਿਹੜੀ ਉਹਨਾਂ ਦੀ ਸੰਗਤ ਕਰਦੇ ਉਹਨਾਂ ਨੂੰ ਵੀ ਤਾਰ ਦਿੰਦੇ ਨੇ। ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਆ ਭਾਈ ਗੁਰਦਾਸ ਜੀ ਨੇ, ਇੱਟਾ ਰੋੜਾ ਜਾਣੀਆ ਨਵਲ ਨਿਹਾਲੂ ਸ਼ਬਦ ਵਿਚਾਰਾ, ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਫਲ ਜਨਮ ਜੱਗ ਆਇਆ। ਉਹ ਆਪਣਾ ਜਨਮ ਸਫਲ ਕਰ ਜਾਂਦੇ ਨੇ, ਸਫਲ ਸਫਲ ਸਫਲ ਪਈ ਯਾਤਰਾ। ਇਹ ਯਾਤਰਾ ਆਪਾਂ ਸਾਰੇ ਯਾਤਰੂ ਹਾਂ, ਸਾਰੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ, ਇਸ ਸੰਸਾਰ ਦੇ ਵਿੱਚ ਆਪਾਂ ਪ੍ਰਾਹੁਣਚਾਰੀ ਦੇ ਤੌਰ 'ਤੇ ਆਏ, ਇੱਥੇ ਪੱਕਾ ਵਸੇਵਾ ਨਹੀਂ ਕਿਸੇ ਦਾ ਵੀ। ਇਸ ਕਰਕੇ ਉਹ ਆਪ ਤਾਂ ਤਰਦੇ ਨੇ, ਉਹ ਆਪਣਾ ਜੀਵਨ ਸਫਲ ਕਰਦੇ ਨੇ। ਮਹਾਰਾਜ ਕਹਿੰਦੇ ਐਸੇ ਗੁਰਮੁਖ ਆਪਣਾ ਜੀਵਨ ਸਫਲ ਕਰਦੇ ਨੇ, ਅਤੇ ਜਿਹੜਾ ਉਹਨਾਂ ਦਾ ਸੰਗਤ ਕਰਦਾ, ਆਪ ਤਰੇ ਸੰਗਤ ਕੁਲ ਤਾਰੇ, ਉਹ ਸੰਗਤ ਨੂੰ ਵੀ ਤਾਰ ਦਿੰਦੇ ਨੇ। ਕਿਉਂਕਿ ਸੰਗ ਗੁਰਬਾਣੀ ਦੇ ਵਿੱਚ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ। ਸੰਗਤ ਸੰਗਤ 'ਚ ਦਿਨ ਰਾਤ ਦਾ ਫਰਕ ਹੈ।
ਇੱਕ ਉਹ ਸੰਗਤ ਹੈ ਜਿਹੜੀ ਸਾਨੂੰ ਗੁਰੂ ਨਾਲ ਜੋੜ ਦਿੰਦੀ ਹੈ, ਪਰਮਾਤਮਾ ਨਾਲ ਜੋੜ ਦਿੰਦੀ ਹੈ। ਇੱਕ ਉਹ ਸੰਗਤ ਆ ਜਿਹੜੀ ਸਾਨੂੰ ਗੁਰੂ ਅਤੇ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ ਤਾਂ ਉਹ ਵੀ ਸੰਗਤ ਹੀ। ਇਸ ਕਰਕੇ ਮਹਾਰਾਜ ਕਹਿੰਦੇ ਸੰਗਤ ਕਿਹੜੀ ਆ, ਅਸਲੀ ਸੰਗਤ ਦਾ ਫਿਰ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ, ਐਸੀ ਸੰਗਤ ਕਰਨੀ ਹੈ ਤੁਸੀਂ। ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕ ਨਾਮ ਵਿਖਾਣੀ ਹੈ, ਜਿੱਥੇ ਇੱਕ ਨਾਮ ਅਤੇ ਇੱਕ ਸੱਚ ਦੀ ਮਹਿਮਾ ਹੁੰਦੀ ਹੋਵੇ, ਕਿਸੇ ਦੂਜੇ ਦੀ ਵਡਿਆਈ ਨਾ ਹੁੰਦੀ ਹੋਵੇ, ਕਿਸੇ ਸਰੀਰ ਦੀ ਵਡਿਆਈ ਨਾ ਹੁੰਦੀ ਹੋਵੇ, ਕਿਸੇ ਆਕਾਰ ਦੀ ਮਹਿਮਾ ਨਾ ਹੁੰਦੀ ਹੋਵੇ, ਉਸ ਨਿਰੰਕਾਰ ਦੀ ਮਹਿਮਾ ਹੁੰਦੀ ਹੋਵੇ, ਐਸੀ ਸੰਗਤ ਦੇ ਵਿੱਚ ਆ ਕੇ ਜਿਹੜਾ ਬਹਿੰਦਾ, ਜਿੱਥੇ ਨਾਮ ਦ੍ਰਿੜ ਕਰਾਇਆ ਜਾਂਦਾ। ਆਪ ਤਾਂ ਉਹ ਨਾਮ ਦ੍ਰਿੜ ਕਰਦੇ ਨੇ, ਗੁਰੂ ਦੇ ਸ਼ਬਦ ਦੇ ਵਿਚਾਰ ਅਤੇ ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰਦੇ ਨੇ, ਦ੍ਰਿੜ ਕਰਨਾ ਉਹਦਾ ਹਿਰਦੇ 'ਚ ਵਸਾ ਲੈਣਾ। ਉਹਨਾਂ ਨੇ ਆਪ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਦ੍ਰਿੜ ਕਰਕੇ ਵਸਾ ਲਿਆ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਉਹ ਰੱਖਣਗੇ ਸੰਸਾਰ 'ਚ, ਜਿਹਦੇ ਹਿਰਦੇ 'ਚ ਵਸਿਆ ਉਹ ਦੂਜੇ ਦੇ ਹਿਰਦੇ 'ਚ ਵੀ ਵੱਸ ਜਾਂਦਾ। ਜੇ ਆਪ ਕਿਸੇ ਕਮਾਈ ਨਹੀਂ ਕਰਾਂਗੇ, ਦੂਜਿਆਂ ਨੂੰ ਕਹੀ ਜਾਵਾਂਗੇ ਗੁਰਮੁਖੋ ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ, ਆਪ ਬਾਣੀ ਦੀ ਵਿਚਾਰ ਜਾਣਦੇ ਹੀ ਨਹੀਂ ਅਸੀਂ, ਨਾ ਅਸੀਂ ਆਪ ਬਾਣੀ ਪੜ੍ਹਦੇ ਹਾਂ, ਨਾ ਅਸੀਂ ਆਪ ਬਾਣੀ ਦੀ ਵਿਚਾਰ ਕਰਦੇ ਹਾਂ, ਨਾ ਅਸੀਂ ਸਿਮਰਨ ਕਰਦੇ ਹਾਂ। ਇਸ ਕਰਕੇ ਇਹ ਗੁਰਸਿੱਖ ਮਹਾਰਾਜ ਕਹਿੰਦੇ ਐਸੇ ਸੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਸੀ, ਨਾਲ ਗੁਰੂ ਦਾ ਸ਼ਬਦ ਦ੍ਰਿੜ ਕਰਾਉਣਾ। ਮਹਾਰਾਜ ਕਹਿੰਦੇ ਜਾਏ ਬਹੁ ਤਿਸ ਸਤ ਸੰਗਤੀ, ਐਸੀ ਸਤ ਸੰਗਤ ਨੂੰ ਵੱਡੀ ਭਾਗੀ ਕਿਹਾ ਗਿਆ। ਮਹਾਰਾਜ ਕਹਿੰਦੇ ਜਾਏ ਬਹੁ ਤਿਸ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬੁਲੋਈਐ, ਜਿੱਥੇ ਨਾਮ ਨੂੰ ਦ੍ਰਿੜ ਕਰਾਇਆ ਜਾਂਦਾ ਹੋਵੇ, ਮੱਥਿਆ ਜਾਂਦਾ ਹੋਵੇ ਜਿੱਥੇ, ਕਿਉਂਕਿ ਤੱਤ ਕੱਢਣਾ ਅਸੀਂ ਤੱਤ ਤੱਕ ਜਾਣਾ, ਜਿਹੜਾ ਹਰ ਤੱਤ ਹੈ। ਹੁਣ ਅਸੀਂ ਕਿੱਥੇ ਫਸੇ ਹੋਏ ਹਾਂ, ਇਹਨਾਂ ਪੰਜਾਂ ਤੱਤਾਂ 'ਚ ਸਾਡੇ ਸੁਰਤੀ ਫਸੀ ਹੋਈ ਆ। ਇਹਨਾਂ ਪੰਜਾਂ ਤੱਤਾਂ ਤੋਂ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਉਦੋਂ ਉੱਪਰ ਉੱਠ ਜਾਂਦੇ ਹਾਂ। ਜਦੋਂ ਅਸੀਂ ਗੁਰੂ ਦਾ ਸ਼ਬਦ ਜਪਦੇ ਜਪਦੇ ਇਹ ਵਿਚਾਰਾਂ ਤੋਂ ਮੁਕਤ ਹੋ ਜਾਂਦੇ, ਇਹ ਪੰਜਾਂ ਤੱਤਾਂ ਦੀ ਦੇਹੀ ਨੂੰ ਲੰਘ ਜਾਂਦੇ ਅਸੀਂ, ਨਦਰੀ ਕਰਮ ਲੰਘਾਏ ਪਾਰ, ਉਦੋਂ ਸਾਡਾ ਮਨ ਇਹਨਾਂ ਵਿਚਾਰਾਂ 'ਚ ਨਹੀਂ ਹੁੰਦਾ, ਸੰਸਾਰ 'ਚ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਜਨ ਵਿਰਲੇ ਸੰਸਾਰੇ, ਐਸੇ ਜਨ ਸਨ ਇਹ ਚਾਰ ਗੁਰਸਿੱਖ। ਮਹਾਰਾਜ ਕਹਿੰਦੇ ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਕਹਿੰਦੇ ਇੱਟਾ ਰੋੜਾ ਜਾਣੀਏ ਨਵਨ ਨਿਹਾਲੂ, ਸ਼ਬਦ ਵਿਚਾਰ ਆ। ਇਹ ਸ਼ਬਦ ਦੀ ਵਿਚਾਰ ਕਰਨ ਦੀ ਗੱਲ ਗੁਰਬਾਣੀ 'ਚ ਵੀ ਜ਼ਿਕਰ ਆਇਆ ਐਸੇ ਗੁਰਸਿੱਖਾਂ ਦਾ। ਮਹਾਰਾਜ ਕਹਿੰਦੇ ਐਸੇ ਗੁਰਸਿੱਖ ਜਨ ਵਿਰਲੇ ਹੁੰਦੇ ਨੇ ਸੰਸਾਰ 'ਚ, ਗੁਰ ਸ਼ਬਦ ਵਿਚਾਰ ਰਹੇ ਨਰਾਰੇ, ਆਪ ਤਰੇ ਸੰਗਤ ਕੁਲ ਤਾਰੈ ਤਿੰਨ ਸਫਲ ਜਨਮ ਜੱਗ ਆਇਆ। ਉਹਨਾਂ ਦਾ ਸੰਸਾਰ 'ਚ ਆਉਣਾ ਸਫਲ ਹੈ। ਹੁਣ ਆਪਾਂ ਦੇਖਣਾ ਹੁੰਦਾ, ਆਪਾਂ ਗੁਰੂ ਦੀ ਹਜ਼ੂਰੀ 'ਚ ਆਉਂਦੇ ਹਾਂ, ਕੀ ਅਸੀਂ ਗੁਰੂ ਦੀ ਸ਼ਬਦ ਦੀ ਵਿਚਾਰ ਸੁਣਦੇ ਹਾਂ, ਹਿਰਦੇ 'ਚ ਵਸਾਉਂਦੇ ਹਾਂ, ਕੀ ਅਸੀਂ ਗੁਰਬਾਣੀ ਦੀ ਵਿਚਾਰ ਪੜ੍ਹਦੇ ਹਾਂ ਸੁਣਦੇ ਹਾਂ। ਇਹ ਕਰਨੀ ਚਾਹੀਦੀ ਹਰ ਇੱਕ ਸਿੱਖ ਨੂੰ, ਜਿਹੜਾ ਸੰਸਾਰ ਦੀ ਵਿੱਦਿਆ ਪੜ੍ਹਿਆ ਹੋਇਆ, ਆਹ ਜਿਹੜੀ ਸੰਸਾਰ ਦੀ ਸਾਡੀ ਭਾਸ਼ਾ ਹੈ, ਜਿਹਦੇ 'ਚ ਸਾਡੀ ਭਾਸ਼ਾ 'ਚ ਲਿਖੀ ਹੋਈ ਗੁਰਬਾਣੀ ਹੈ। ਇਸ ਕਰਕੇ ਸਾਨੂੰ ਹਰ ਇੱਕ ਸਿੱਖ ਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ, ਨਹੀਂ ਕਰਨੀ ਆਉਂਦੀ ਤਾਂ ਸੁਣਨੀ ਜ਼ਰੂਰ ਚਾਹੀਦੀ ਹੈ। ਜੇ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਨਹੀਂ ਸੁਣਾਂਗੇ ਨਾ, ਤਾਂ ਅਸੀਂ ਸੰਸਾਰ ਦਾ ਸਾਨੂੰ ਗੁਰੂ ਦਾ ਭੇਤ ਹੀ ਨਹੀਂ ਆਉਣਾ, ਸਾਨੂੰ ਪਤਾ ਹੀ ਨਹੀਂ ਲੱਗਣਾ ਹੈ ਖੇਲ ਕੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਮੁਖ ਸਨ ਇਹ ਗੁਰਮੁਖ ਜਨ, ਤਕ ਤੂੰ ਧੀਰ ਗੰਭੀਰ ਹੈ ਦਰਗ ਹੈ ਤੁਲੀ ਜਪੈ ਨਿਰੰਕਾਰਾ। ਕਹਿੰਦੇ ਭਾਈ ਤਖਤੂ ਜੀ, ਭਾਈ ਧੀਰਜ ਵਾਲੇ ਸਨ ਇਹ, ਤਖਤੂ ਧੀਰ ਗੰਭੀਰ, ਧੀਰਜ ਠੰਮਾ ਮਨ ਜਿਹੜਾ ਹੈ ਇਹਨੂੰ ਗੁਰੂ ਦਾ ਜਦੋਂ ਧੀਰਜ ਮਿਲਦਾ ਉਦੋਂ ਟਿਕਦਾ। ਗੁਰੂ ਤੋਂ ਬਿਨਾਂ ਮਨ ਟਿਕਿਆ ਨਹੀਂ ਅੱਜ ਤੱਕ ਕਿਸੇ ਦਾ ਵੀ, ਸ਼ਬਦ ਤੋਂ ਬਿਨਾਂ ਕਿਸੇ ਦਾ ਮਨ ਨਹੀਂ ਟਿਕਦਾ, ਕਿਉਂਕਿ ਇਹ ਜਿਹੜੀ ਸਾਰੀ ਸੰਸਾਰ ਦੀ ਮਾਇਆ ਹੈ ਨਾ, ਇਹ ਚਲਾਇਮਾਨ ਆ। ਇੱਕ ਸ਼ਬਦ ਅਤੇ ਇੱਕ ਸੱਚ ਥੈਰਾ, ਇੱਕ ਪਰਮੇਸ਼ਰ ਅਤੇ ਪਰਮੇਸ਼ਰ ਦਾ ਸ਼ਬਦ ਥੈਰਾ। ਇਸ ਕਰਕੇ ਸਾਡਾ ਮਨ ਜਦੋਂ ਅਸੀਂ ਗੁਰਦੁਆਰਿਆਂ 'ਚ ਬੈਠ ਕੇ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਸੁਣਦੇ ਹਾਂ, ਸਾਡਾ ਮਨ ਨੂੰ ਧੀਰਜ ਮਿਲਦਾ, ਟਿਕਾਓ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਤਖਤੂ ਧੀਰ ਗੰਭੀਰ ਹੈ, ਗੰਭੀਰ ਹੁੰਦਾ ਡੂੰਘੇ ਸਿੱਖ, ਜਿਨ੍ਹਾਂ ਨੇ ਇਹ ਖੋਜ ਕਰਕੇ। ਇਹ ਗੁਰਬਾਣੀ ਬਹੁਤ ਗਹਿਰਾ ਸਮੁੰਦਰ ਹੈ, ਇਹਦੇ ਵਿੱਚੋਂ ਮੋਤੀ ਚੁਗੇ ਜਿੰਨੇ ਕੁ ਉਹਨਾਂ ਨੇ, ਉਹ ਫਿਰ ਅੱਗੇ ਖੁਰਾਕ ਹੰਸਾਂ ਦੀ ਮੋਤੀ ਆ। ਆਪਾਂ ਜਿੰਨੇ ਵੀ ਹਾਂ ਇੱਥੇ ਗੁਰਸਿੱਖ, ਹੰਸਾਂ ਦੀ ਖੁਰਾਕ ਹੁੰਦੀ ਆ ਮੋਤੀ। ਮਹਾਰਾਜ ਕਹਿੰਦੇ ਉਹ ਗੰਭੀਰ ਸਿੱਖ ਫਿਰ ਕੀ ਕਰਦੇ ਨੇ, ਗੁਰੂ ਤੋਂ ਉਹ ਹੀਰੇ ਮੋਤੀ ਲੈ ਕੇ ਫਿਰ ਉਹ ਸੰਸਾਰ ਨੂੰ ਵੰਡਦੇ ਨੇ, ਆਪ ਵੀ ਛਕਦੇ ਨੇ, ਸੰਗਤ ਨੂੰ ਵੀ ਛਕਾਉਂਦੇ ਨੇ। ਤਖ ਤੂੰ ਧੀਰ ਗੰਭੀਰ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੁਗੜ ਸਿਆਣੇ ਗੁਰਸਿੱਖ ਹਨ। ਤਖ ਤੂੰ ਜੀ ਇਹ ਬਹੁਤ ਗੰਭੀਰ, ਦਰਗ ਹੈ ਤੁਲੀ ਜਪੇ ਨਿਰੰਕਾਰਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਦਰਗਾ ਜੀ ਜੋ ਤੁਲੀ ਜਾਤ ਦੇ ਸਨ, ਜੋ ਇੱਕ ਨਿਰੰਕਾਰ ਨੂੰ ਜਪਦੇ ਹਨ। ਗੁਰਸਿੱਖ ਵੈਸੇ ਜਪਦੀ ਹੈ, ਕਿਉਂਕਿ ਅਲੱਗ ਅਲੱਗ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਕਿਵਤਾ ਜਦੋਂ ਕੋਈ ਲਿਖਣੀ ਹੁੰਦੀ ਹੈ ਉਹਨੂੰ ਅਲੱਗ ਅਲੱਗ ਰੂਪ ਦੇਣਾ ਪੈਂਦਾ ਹੈ। ਹੁਣ ਗੱਲ ਇੱਕੋ ਹੀ ਚੱਲਣੀ ਹੈ ਸਾਰੀ,
ਇਹ ਨਹੀਂ ਵੀ ਉਹ ਗੁਰਸਿੱਖ ਹੋਰ ਕੁਛ ਕਰਦਾ ਸੀ, ਉਹ ਗੁਰਸਿੱਖ ਹੋਰ ਕਰਦਾ ਸੀ, ਕੰਮ ਇੱਕੋ ਹੀ ਕਰਦੇ ਸਾਰੇ। ਕੀ ਕਰਦੇ ਨੇ ਮਹਾਰਾਜ? ਕਹਿੰਦੇ ਦਰਗਹਿ ਤੁਲੀ ਜਪੈ ਨਿਰੰਕਾਰਾ। ਗੁਰਸਿੱਖ ਇੱਕ ਨਿਰੰਕਾਰ ਦਾ ਪੁਜਾਰੀ ਹੈ, ਅਸੀਂ ਕਿਸੇ ਦੂਜੇ ਤੀਜੇ ਦੇ ਪੁਜਾਰੀ ਨਹੀਂ। ਇਹ ਜੋ ਗੁਰਬਾਣੀ ਹੈ ਇਹ ਨਿਰੰਕਾਰ ਨੇ ਲਿਖਾਈ ਹੈ, ਇਸ ਕਰਕੇ ਗੁਰਬਾਣੀ ਨੂੰ ਕਿਤੇ ਵੀ ਗੁਰਸਿੱਖਾਂ ਨੇ ਕਿਹਾ ਨਹੀਂ, ਜਾਂ ਭਗਤਾਂ ਨੇ ਕਿਹਾ ਨਹੀਂ, ਜਾਂ ਗੁਰੂ ਸਾਹਿਬਾਂ ਨੇ ਕਿਹਾ ਨਹੀਂ ਇਹ ਸਾਡੀ ਬਾਣੀ ਹੈ। ਉਹ ਕਹਿੰਦੇ ਜੈਸੀ ਮਾਂ ਆਵੇ ਖਸਮ, ਖਸਮ ਨਿਰੰਕਾਰ ਨੂੰ ਕਹਿੰਦੇ ਨੇ, ਜੈਸੀ ਮਾਂ ਆਵੇ ਖਸਮ ਕੀ ਬਾਣੀ ਜਪੇ ਨਿਰੰਕਾਰਾ। ਜਿਹੜਾ ਸਿੱਖ ਹੈ ਉਹ ਇੱਕ ਨਿਰੰਕਾਰ ਦਾ ਪੁਜਾਰੀ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਹਾਰਾਜ ਕਹਿੰਦੇ ਪੂਜਾ ਅਕਾਲ ਦੀ। ਨਿਰੰਕਾਰ ਨੂੰ ਅਕਾਲ ਕਿਹਾ, ਕਾਲ ਤੋਂ ਰਹਿਤ ਹੈ ਜੋ, ਜੋ ਕਾਲ ਨੂੰ ਬਣਾਉਣ ਵਾਲਾ ਹੈ ਉਹ ਅਕਾਲ ਨਿਰੰਕਾਰ ਨੂੰ ਜਪਦੇ ਨੇ। ਜਪੈ, ਜਪਣ ਦਾ ਭਾਵ ਹੁੰਦਾ ਹਿਰਦੇ 'ਚ ਜਪ ਜਪ ਕੇ ਦ੍ਰਿੜ ਕਰਨਾ। ਇਹ ਜਪਦੇ ਵੀ ਅਲੱਗ ਅਲੱਗ ਹੁੰਦੇ ਨੇ, ਜਿਵੇਂ ਜਿਵੇਂ ਕੋਈ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ। ਇੱਕ ਰਸਨਾ ਦੁਆਰਾ ਜਪਣਾ ਹੁੰਦਾ, ਰਸਨਾ ਦੁਆਰਾ ਜਪ ਜਪ ਕੇ ਨਿਰੰਕਾਰ ਨੂੰ ਉਹਦੇ ਨਾਮ ਨੂੰ ਹਿਰਦੇ 'ਚ ਵਸਾਉਣਾ। ਜਿਵੇਂ ਨਿਰੰਕਾਰ ਹੈ ਜੋ ਇੱਕ ਹੈ, ਉਹਦੇ ਅਸੰਖ ਨਾਮ ਨੇ, ਉਹਨਾਂ ਨੂੰ ਅਲੱਗ ਅਲੱਗ ਲੋਕਾਂ ਨੇ ਨਾਮ ਦੁਆਰਾ ਜਪਿਆ ਗੁਰਮੁਖਾਂ ਨੇ। ਜਿਵੇਂ ਕਿਸੇ ਨੇ ਰਾਮ ਕਹਿ ਕੇ ਜਪਿਆ, ਰਮਿਆ ਹੋਇਆ ਉਹ ਉਹਨਾਂ ਦੇ ਹਿਰਦੇ 'ਚ, ਰਮ ਗਿਆ ਹਿਰਦੇ 'ਚ ਵਸ ਗਿਆ, ਇਸ ਕਰਕੇ ਉਹ ਰਮਿਆ ਹੋਇਆ ਸੰਸਾਰ ਦੇ ਵਿੱਚ, ਸਾਰਿਆਂ ਦੇ ਵਿੱਚ ਜੋ ਵਸਿਆ ਹੋਇਆ। ਉਹਨਾਂ ਨੇ ਰਾਮ ਕਹਿ ਕੇ ਉਹਨੂੰ ਜਪਿਆ, ਕਿਸੇ ਨੇ ਉਸ ਨੂੰ ਹਰੀ, ਹਰਿਆਂ ਕਰਨ ਵਾਲਾ, ਨਿਰਮਲ ਕਰਨ ਵਾਲਾ, ਹਰੀ ਹਰੀ ਕਹਿ ਕੇ ਜਪਿਆ, ਕਿਸੇ ਨੇ ਉਸ ਨੂੰ ਅੱਲਾਹ ਕਹਿ ਕੇ ਜਪਿਆ, ਅੱਲਾਹੂ। ਇਹ ਸ਼ਬਦ ਨੇ ਉਸ ਨਿਰੰਕਾਰ ਦੇ, ਨੌਂ ਨੇ, ਜਿਹਨੂੰ ਮਹਾਰਾਜ ਕਹਿੰਦੇ ਅਸੰਖ ਨਾਮ, ਪਰਮੇਸ਼ਰ ਦੇ ਅਸੰਖ ਨਾਮ ਨੇ ਜਪਣਾ। ਇਹ ਰਸਨਾ ਦੁਆਰਾ ਜਪੇ ਜਾਂਦੇ ਨੇ। ਜਦੋਂ ਗੁਰੂ ਨਾਨਕ ਦੇਵ ਜੀ ਇਸ ਸੰਸਾਰ 'ਚ ਆਏ, ਸਤਿਗੁਰ ਸਰੂਪ ਪ੍ਰਗਟ ਹੋਏ, ਉਹਨਾਂ ਨੇ ਸਾਨੂੰ ਫਿਰ ਗੁਰੂ ਦਾ ਸ਼ਬਦ ਕਹਿੰਦੇ ਨੇ, ਅਸੀਂ ਗੁਰਮੰਤਰ ਕਹਿੰਦੇ ਨੇ, ਉਹਨਾਂ ਨੇ ਸਾਨੂੰ ਗੁਰਮੰਤਰ ਦਿੱਤਾ, ਗੁਰ ਸ਼ਬਦ ਦਿੱਤਾ, ਜਿਹੜਾ ਕਿ ਦ੍ਰਿੜ ਕਰਨ ਲਈ ਨਿਰੰਕਾਰ ਦਾ ਨਾਮ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਨਾਂ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਜਿਹੜਾ ਉਹਦਾ ਨਾਮ ਜਪਦੇ ਨੇ ਉਹ ਜੂਨਾਂ 'ਚ ਨਹੀਂ ਜਾਂਦੇ, ਇਹ ਨਿਸ਼ਾਨੀ ਹੈ, ਗੁਰਬਾਣੀ ਕਹਿ ਰਹੀ ਹੈ ਗੱਲ। ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਹੈ, ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ, ਹਉਮੈ ਖੋਈ। ਹਉਮੈ ਹੀ ਹੈ ਜਿਹੜੀ ਵਾਰ ਵਾਰ ਸਾਨੂੰ ਜੂਨਾਂ 'ਚ ਲੈ ਕੇ ਆਉਂਦੀ ਹੈ। ਇਸ ਕਰਕੇ ਤਖਤੂ ਧੀਰ ਗੰਭੀਰ ਹੈ, ਦਰਗਹਿ ਤੁਲੀ ਜਪੇ ਨਿਰੰਕਾਰਾ। ਉਹ ਇੱਕ ਨਿਰੰਕਾਰ ਦੇ ਪੁਜਾਰੀ ਹੁੰਦੇ ਆ ਗੁਰਸਿੱਖਾਂ ਦੀ, ਇਹ ਨਿਸ਼ਾਨੀ ਹੈ। ਜਿਹੜਾ ਥਾਂ ਥਾਂ 'ਤੇ ਮੱਥੇ ਟੇਕਦਾ ਨਾ, ਕੋਈ ਮੜੀਆਂ ਮਸਾਣੀਆਂ 'ਤੇ, ਕੋਈ ਕਿਸੇ ਨੂੰ ਕਿਤੇ ਹੱਥ ਦਿਖਾਉਂਦਾ, ਕੋਈ ਟੇਵੇ ਲਵਾਉਂਦਾ, ਅੱਜ ਸੰਸਾਰ 'ਚ ਬਹੁਤ ਕੁਛ ਦੁਨੀਆ ਕਰਦੀ ਹੈ, ਕਿਉਂਕਿ ਗਿਆਨ ਨਹੀਂ ਹੈ ਗੁਰੂ ਦਾ। ਜਿੰਨਾ ਚਿਰ ਆ ਗੁਰਬਾਣੀ ਦਾ ਗਿਆਨ ਨਹੀਂ ਨਾ ਆਉਂਦਾ, ਉਨਾ ਚਿਰ ਅਸੀਂ ਇੱਕ ਦੀ ਪੂਜਾ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਭਰੋਸਾ ਹੀ ਨਹੀਂ ਉਸ ਵਾਹਿਗੁਰੂ ਜੀ 'ਤੇ। ਇਸ ਕਰਕੇ ਜਪਦੇ ਨੇ ਨਿਰੰਕਾਰ ਨੂੰ ਵਾਹਿਗੁਰੂ ਨੂੰ ਕਿਹੜੇ ਗੁਰਸਿੱਖ। ਇਹ ਗੁਰਸਿੱਖ ਜਿਹੜੇ ਛੇਵੇਂ ਪਾਤਸ਼ਾਹ ਦੇ ਸੀ, ਇਹ ਨਿਰੰਕਾਰ ਦੇ ਪੁਜਾਰੀ ਸੀ। ਦਸਵੇਂ ਜਾਮੇ 'ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਪੂਜਾ ਅਕਾਲ ਦੀ, ਇੱਕ ਨਿਰੰਕਾਰ ਦੀ ਪੂਜਾ ਕਰਨੀ ਹੈ ਤੁਸੀਂ। ਪਰਚਾ ਸ਼ਬਦ ਦਾ, ਇਹ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਭੇਤ ਦੇ ਕੇ ਚੱਲਿਆ ਇਸ ਨਿਰੰਕਾਰ ਦਾ। ਜਿਹੜਾ ਵਾਹਿਗੁਰੂ ਹੈ ਨਾ ਨਿਰੰਕਾਰ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰਮੁਖਾਂ ਨੇ ਸਾਨੂੰ ਸ਼ਬਦਾਂ ਦੇ ਵਿੱਚ, ਸਾਡੀ ਭਾਸ਼ਾ ਦੇ ਵਿੱਚ ਉਹਨੂੰ ਬਿਆਨ ਕੀਤਾ, ਬਿਆਨ ਨਹੀਂ ਕੀਤਾ ਜਾ ਸਕਦਾ, ਬੇਅੰਤ ਕਹਿ ਦਿੱਤਾ ਗੁਰਬਾਣੀ 'ਚ। ਅੱਜ ਤੱਕ ਪਤਾ ਨਹੀਂ ਉਹਨੂੰ ਕਿੰਨੇ ਕੁ ਕੱਥ ਕੱਥ ਕੇ, ਕਿੰਨੇ ਕੁ ਉਹਨੂੰ ਜਪ ਜਪ ਕੇ ਸਾਡੇ ਵਰਗੇ ਕਹਿ ਕਹਿ ਕੇ ਚਲੇ ਗਏ, ਪਰ ਉਹਦਾ ਕੋਈ ਅੰਤ ਨਹੀਂ ਪਾ ਸਕਿਆ, ਅਜੇ ਤੱਕ ਨਾ ਪਾ ਸਕੂਗਾ। ਗੁਰਬਾਣੀ ਨੇ ਇਹ ਕਹਿ ਦਿੱਤਾ, ਅੰਤ ਤੇਰਾ ਕਿਹਨੇ ਨਾ ਪਾਇਆ। ਇਹਦਾ ਮਤਲਬ ਇਹ ਨਹੀਂ ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਨੂੰ ਨਹੀਂ ਪਾਇਆ ਜਾ ਸਕਦਾ। ਕਈ ਵਾਰ ਇੱਥੇ ਜਾ ਕੇ ਨਾ ਸਾਡੇ ਬਹੁਤ ਸਾਰੇ ਜੀਵ ਇਹ ਕਹਿ ਦਿੰਦੇ ਆ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਇਹ ਸਾਰੇ ਗੁਰਮੁਖ, ਇਹ ਜਿੰਨਾ ਗੁਰਮੁਖਾਂ ਦੀ ਵਿਡਿਆਈ ਹੋ ਰਹੀ ਹੈ, ਛੇਵੇਂ ਪਾਤਸ਼ਾਹ ਜੀ ਗੁਰਸਿੱਖ ਜਿਹੜੇ, ਇਹਨਾਂ ਨੇ ਪਰਮਾਤਮਾ ਨੂੰ ਪਾਇਆ, ਉਹ ਗਹਿਰ ਗੰਭੀਰ ਨੂੰ ਪਾਇਆ ਹੈ, ਅਤੇ ਗਹਿਰ ਗੰਭੀਰ ਹੋ ਗਏ, ਇਸ ਕਰਕੇ ਉਹਨੂੰ ਪਾਇਆ ਜਾ ਸਕਦਾ। ਕੋਈ ਉਹਨੂੰ ਬਿਆਨ ਨਹੀਂ ਕਰ ਸਕਦਾ, ਕੋਈ ਦੱਸ ਨਹੀਂ ਸਕਦਾ ਕਿੱਡਾ, ਉਂਝ ਕਹਿ ਸਕਦੇ ਵੱਡਾ, ਬਸ ਸਭ ਤੋਂ ਵੱਡਾ। ਇਸ ਕਰਕੇ ਉਹ ਵੱਡਾ ਜਿਹੜਾ ਹੈ, ਸੁਣ ਵੱਡਾ ਆਖਿਆ ਸਭ ਕੋਈ, ਕੇਵਲ ਵੱਡਾ ਡੀਠਾ ਹੋ, ਜਦੋਂ ਦੇਖਿਆ ਫਿਰ ਪਤਾ ਲੱਗਿਆ ਵੀ ਉਹਦਾ ਤਾਂ ਕੋਈ ਅੰਤ ਨਹੀਂ, ਅਥਾਹ ਬੇਅੰਤ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਉਸ ਨਿਰੰਕਾਰ ਨੂੰ ਜਪਣਾ ਜਿਹੜਾ ਇੱਕ ਹੈ। ਗੁਰਸਿੱਖ ਨੇ ਕਿਸੇ ਦੂਜੇ ਨੂੰ ਨਹੀਂ ਜਪਣਾ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਇਹ ਸ਼ਬਦਾਂ ਦੇ ਵਿੱਚ ਕਹਿੰਦੇ ਉਸ ਅਕਾਲ ਪੁਰਖ ਦੀ ਮਹਿਮਾ। ਗੁਰਬਾਣੀ 'ਚ ਜਦੋਂ ਪੜ੍ਹੋਗੇ ਨਾ, ਇਸ ਪਰਮਾਤਮਾ ਦੀ, ਨਾਮ ਦੀ ਅਤੇ ਪਰਮਾਤਮਾ ਦੀ ਮਹਿਮਾ, ਹੋਰ ਕੋਈ ਕਿਸੇ ਦੀ ਵਡਿਆਈ ਨਹੀਂ ਕੀਤੀ ਗਈ।
ਇਸ ਕਰਕੇ ਸ਼ਬਦਾਂ 'ਚ ਸਾਨੂੰ ਫਿਰ ਉਸ ਨਿਰੰਕਾਰ ਜਿਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ ਉਹਦਾ ਭੇਦ ਦਿੱਤਾ ਗਿਆ ਮਹਾਰਾਜ ਕਹਿੰਦੇ ਉਹਨੂੰ ਨਿਰੰਕਾਰ ਨੂੰ ਗੁਰਮੁਖ ਜਪਦੇ ਕਿਉਂ ਆ ਕਿਉਂਕਿ ਗੁਰਮੁਖਾਂ ਨੂੰ ਉਹਦਾ ਭੇਦ ਆ ਗਿਆ ਪਤਾ ਲੱਗ ਗਿਆ ਜਿਹੜਾ ਵੀ ਜਪਦਾ ਉਸਨੂੰ ਉਹ ਜੂਨੀ 'ਚ ਕਿਉਂ ਨਹੀਂ ਆਉਂਦਾ ਕਿਉਂਕਿ ਬਹੁਤ ਸਾਰੇ ਜੀਵ ਇਸ ਤਰ੍ਹਾਂ ਕਹਿ ਦਿੰਦੇ ਵੀ ਇਸ ਤਰ੍ਹਾਂ ਕੀ ਹੋਜੂ ਜੀ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੋਜੂ ਹੁਣ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਦ੍ਰਿੜ ਕਰ ਇਸ ਨੇ ਜੀ ਨੂੰ ਪੰਜਵੇਂ ਗੁਰਦੇਵ ਵੀ ਦੱਸ ਰਹੇ ਨੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਦੁਰਾਇਆ ਹੁਣ ਅਸੀਂ ਜੇ ਤਾਂ ਗੁਰਮੰਤਰ ਮੰਨਦੇ ਹੀ ਨਹੀਂ ਵਾਹਿਗੁਰੂ ਨੂੰ ਫਿਰ ਤਾਂ ਤੁਹਾਡੀ ਮਰਜ਼ੀ ਹੈ ਹੁਣ ਇਹ ਵਾਹਿਗੁਰੂ ਸ਼ਬਦ ਹੈ ਜਪੇ ਨਿਰੰਕਾਰਾ ਇਹ ਰਸਨਾ ਦੁਆਰਾ ਜਪਿਆ ਜਾਂਦਾ ਇਹਨੂੰ ਕਿਰਤਮ ਨਾਮ ਕਹਿੰਦੇ ਨੇ ਗੁਰਬਾਣੀ 'ਚ ਕਹਿੰਦੇ ਕਿਰਤਮ ਨਾਮ ਕਥਾ ਤੇਰੀ ਜੀਭਾ ਇੱਦੋਂ ਅੱਗੇ ਉਹ ਇਹ ਵਾਹਿਗੁਰੂ ਗੁਰਮੰਤਰ ਨੇ ਸਾਨੂੰ ਉੱਥੇ ਤੱਕ ਲੈ ਕੇ ਜਾਣਾ ਜਿਹੜਾ ਅੱਗੇ ਨਾਮ ਸਾਡੇ ਅੰਦਰ ਪ੍ਰਗਟ ਹੁੰਦਾ ਉਹ ਸਾਡੀ ਸੁਰਤੀ ਨਾਲ ਜਪਿਆ ਜਾਂਦਾ ਹੈ ਉਹਨੂੰ ਧਿਆਨ ਦੁਆਰਾ ਜਪਿਆ ਜਾਂਦਾ ਉਹ ਬਿਨਾਂ ਜੀਭਾ ਤੋਂ ਜਪਿਆ ਜਾਂਦਾ ਉਹ ਅਵਸਥਾ ਹੁੰਦੀ ਹੈ ਅਲੱਗ ਅਲੱਗ ਗੁਰਮੁਖਾਂ ਦੀ ਜਿਹੜਾ ਕੋਈ ਜਪਦਾ ਹੈ ਉਹਨੂੰ ਪਤਾ ਹੁੰਦਾ ਕਦੇ ਕਦੇ ਸਾਡੀ ਰਸਨਾ ਜਪਦੀ ਜਪਦੀ ਜਪਦੀ ਜਿੱਥੇ ਜਾ ਕੇ ਬੰਦ ਹੋ ਜਾਂਦੀ ਹੈ ਉਹ ਪਾਰ ਹੋ ਗਏ ਉਹਨਾਂ ਨੂੰ ਕਹਿੰਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਰਤੀ ਜਦੋਂ ਸਵਾਰ ਹੁੰਦੀ ਹੈ ਧੁੰਨ ਦੇ ਉੱਤੇ ਤਾਂ ਪਾਰ ਹੁੰਦੀ ਹੈ ਉਹ ਸਾਡਾ ਘਰ ਹੁੰਦਾ ਹੈ ਉਸ ਘਰ ਦੀਆਂ ਅੱਗੇ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਉੱਥੇ ਨਾਮ ਨਾਦ ਪ੍ਰਗਟ ਹੁੰਦਾ ਜਦੋਂ ਫਿਰ ਧਿਆਨ ਚੱਲਦਾ ਇੱਥੋਂ ਧਿਆਨ ਸ਼ੁਰੂ ਹੁੰਦਾ ਅੱਗੇ ਜਪੇ ਨਿਰੰਕਾਰਾ ਇੱਦੋਂ ਅੱਗੇ ਉਹ ਨਿਰੰਕਾਰ ਜੋ ਸਾਡੇ ਅੰਦਰ ਪ੍ਰਕਾਸ਼ ਰੂਪ ਹੈ ਜੋਤ ਸਰੂਪੀ ਸਾਡੇ ਅੰਦਰ ਪ੍ਰਗਟ ਹੁੰਦਾ ਉਹਦਾ ਫਿਰ ਧਿਆਨ ਕਹਿੰਦੇ ਆ ਉਸ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੇਰੇ ਸੰਤ ਜਨ ਕੀ ਕਰਦੇ ਨੇ ਮੇਰੇ ਗੁਰਸਿੱਖ ਆਪਾਂ ਨੂੰ ਸੰਤ ਵੀ ਕਿਹਾ ਗੁਰਬਾਣੀ 'ਚ ਸੰਤ ਕਿਸੇ ਭੇਖ ਨੂੰ ਨਹੀਂ ਕਿਹਾ ਇਹ ਨਾ ਕਿਤੇ ਭੁਲੇਖਾ ਖਾ ਜਾਓ ਸੰਤ ਸਾਡੇ ਮਨ ਦੀ ਇੱਕ ਅਵਸਥਾ ਹੈ ਜਦੋਂ ਮਨ ਜਾ ਕੇ ਸਨਮੁੱਖ ਹੋ ਜਾਂਦਾ ਗੁਰੂ ਦੇ ਰਾਹੀਂ ਫਿਰ ਜਪੇ ਨਿਰੰਕਾਰਾ ਨਿਰੰਕਾਰ ਨੂੰ ਕਿਵੇਂ ਜਪਿਆ ਜਾਂਦਾ ਜਿਹਨੂੰ ਕਹਿੰਦੇ ਲੋਇਨ ਰੱਤੇ ਲੋਇਨੀ ਇਹਨਾਂ ਨੇਤਰਾਂ ਨਾਲ ਨਹੀਂ ਉਹ ਅੰਦਰਲੇ ਨੇਤਰ ਜਿਹੜੇ ਹੈਗੇ ਮਨ ਦੇ ਨੇਤਰ ਜਿਹੜੇ ਉਹ ਫਿਰ ਦੇਖ ਲੈਂਦੇ ਨੇ ਜਦੋਂ ਦੇਖ ਦੇਖ ਕੇ ਉਹਦੇ ਵਿੱਚ ਧਿਆਨ ਕਰਨਾ ਉਹਨੂੰ ਗੁਰਬਾਣੀ 'ਚ ਕਿਹਾ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੇ ਜੇ ਤੁਮਰੇ ਧਿਆਨ ਕਹੋ ਜਿਹੜੇ ਵਾਹਿਗੁਰੂ ਦਾ ਧਿਆਨ ਨਿਰੰਕ ਜਪੇ ਨਿਰੰਕਾਰਾ ਦੀ ਗੱਲ ਆਈ ਹੈ ਇੱਥੇ ਕਹਿੰਦੇ ਜੇ ਜੇ ਤੁਮਰੇ ਧਿਆਨ ਕਹੋ ਨਿੱਤ ਉੱਠ ਧਿਆਏ ਹੈ ਸੰਤ ਉਹ ਨਿੱਤ ਉੱਠ ਕੇ ਪਹਿਲਾਂ ਆਪਣੇ ਮਾਤਾ ਪਿਤਾ ਅਕਾਲ ਪੁਰਖ ਨੂੰ ਧਿਆਉਂਦੇ ਨੇ ਧਿਆਨ ਕਰਦੇ ਨੇ ਉਹਦਾ ਫਿਰ ਉਹ ਸੰਸਾਰ 'ਚ ਆਉਂਦੇ ਨੇ ਫਿਰ ਉਹ ਲੋਕ 'ਚ ਆਉਂਦੇ ਨੇ ਇਸ ਕਰਕੇ ਜੇ ਜੇ ਤੁਮਰੇ ਧਿਆਨ ਕਹੋ ਨਿੱਤ ਉੱਠ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵਾਂਗੇ ਭਗਵੰਤ ਇਹ ਨਿਰੰਕਾਰ ਨੂੰ ਭਗਵੰਤ ਵੀ ਕਿਹਾ ਗਿਆ ਇਨਾਮ ਨੇ ਬਹੁਤ ਸਾਰੇ ਉਹ ਕਹਿੰਦੇ ਉਹਨਾਂ ਨੇ ਪਾ ਲਿਆ ਜਿਨ੍ਹਾਂ ਨੇ ਫਿਰ ਉਹ ਨਿਰੰਕਾਰ ਦਾ ਧਿਆਨ ਕਰਦੇ ਨੇ ਤਾਂ ਕਰਕੇ ਇੱਥੇ ਫਿਰ ਦੱਸਿਆ ਵੀ ਇਹ ਜਿਹੜੇ ਗੁਰਮੁਖ ਸੀ ਇਹ ਫਿਰ ਉਸ ਨਿਰੰਕਾਰ ਦੇ ਪੁਜਾਰੀ ਸੀ ਗੁਰੂ ਨੇ ਕਿਰਪਾ ਕੀਤੀ ਇਹਨਾਂ ਨੂੰ ਸਨਮੁੱਖ ਕੀਤਾ ਗੁਰੂ ਨੇ ਭਰਮ ਦਾ ਪਰਦਾ ਪਾਸੇ ਕਰਨਾ ਹੁੰਦਾ ਆ ਸਾਡੇ ਭਰਮ ਬਹੁਤ ਹੁੰਦੇ ਨੇ ਜਦੋਂ ਗੁਰੂ ਸਾਡੇ 'ਤੇ ਖੁਸ਼ ਹੁੰਦਾ ਸਾਡਾ ਭਰਮ ਖਤਮ ਹੁੰਦਾ ਸਭ ਤੋਂ ਪਹਿਲਾਂ ਤਾਂ ਜਿਹਨੂੰ ਕਹਿੰਦੇ ਹੋਇਓ ਕਿਰਪਾਲ ਗੁਰ ਲਾਇਓ ਪਰ ਦੋ ਪਰਦਾ ਹੈ ਸਾਡੇ 'ਤੇ ਮਾਲਕ ਦੇ ਵਿਚਕਾਰ ਇੱਕ ਭਰਮ ਦਾ ਪਰਦਾ ਹੈ ਕੂੜ ਦੀ ਪਾਲ ਜਿਹਨੂੰ ਕਹਿ ਦਿੱਤਾ ਗਿਆ ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ ਮਿਲਿਓ ਲਾਲ ਮਨ ਹਰੀਆ ਹਰੀ ਨੂੰ ਜਾ ਕੇ ਸਾਡਾ ਮਨ ਉਦੋਂ ਸਨਮੁੱਖ ਹੋ ਜਾਂਦਾ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਜਪੇ ਨਿਰੰਕਾਰਾ ਉਹ ਸਿੱਖ ਫਿਰ ਕਹਿੰਦੇ ਨਿਰੰਕਾਰ ਨੂੰ ਜਪਦੇ ਨੇ ਮਨਸਾ ਧਾਰ ਅਥਾਹ ਹੈ ਤੀਰਥ ਉੱਪਲ ਸੇਵਕ ਸਾਰਾ ਭਾਈ ਮਨਸਾ ਜੀ ਕਹਿੰਦੇ ਉਹ ਅਥਾਹ ਡੂੰਘੀ ਸੋਚ ਵਾਲੇ ਬੇਅੰਤ ਦੇ ਨਾਲ ਜੁੜ ਕੇ ਬੇਅੰਤ ਹੋ ਜਾਂਦਾ ਸਿੱਖ ਤੇ ਗੁਰੂ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਇਹ ਪਹਿਲਾਂ ਵੀ ਆਪਾਂ ਕਹਿੰਦੇ

ਸ੍ਰੇਸ਼ਟ ਸ੍ਰੇਸ਼ਟ ਬੁੱਧੀ ਜਿਹਨੂੰ ਵਿਵੇਕ ਵੱਧ ਵੀ ਗੁਰਬਾਣੀ 'ਚ ਕਿਹਾ। ਮਹਾਰਾਜ ਕਹਿੰਦੇ ਇਹ ਗੁਰਮੁਖ ਵਿਵੇਕ ਬੁੱਧੀ ਵਾਲੇ ਸੀ। ਮਹਾਰਾਜ ਕਹਿੰਦੇ ਮਨਸਾ ਧਾਰ ਅਥਾਹ ਹੈ ਤੀਰਥ ਉੱਪਲ ਸੇਵਕ ਸਾਰਾ, ਕਿਸਨਾ ਚੰਗੀ ਆਖੀਐ ਪੰਮੋ ਪੁਰੀ ਗੁਰੂ ਕਾ ਪਿਆਰਾ। ਕਹਿੰਦੇ ਚੰਗੀ ਗੋਤ ਦਾ ਭਾਈ ਕਿਸ਼ਨਾ ਜੀ ਅਤੇ ਪੁਰੀ ਗੋਤ ਦਾ ਭਾਈ ਪੰਮੋ ਜੀ ਗੁਰੂ ਦੇ ਪਿਆਰੇ ਸਿੱਖ ਹਨ। ਉਹ ਪਿਆਰ ਕਰਨ ਵਾਲੇ ਗੁਰੂ ਨੂੰ ਅਤੇ ਗੁਰੂ ਉਹਨਾਂ ਨੂੰ ਪਿਆਰ ਕਰਦਾ, ਉਹਨਾਂ ਨੂੰ ਗੁਰੂ ਨਹੀਂ ਵਿਸਰਦਾ, ਗੁਰੂ ਉਹਨਾਂ ਨੂੰ ਨਹੀਂ ਵਿਸਾਰਦਾ। ਇਹ ਆਪਾਂ ਜਦੋਂ ਇਤਿਹਾਸ ਸਾਰਾ ਸੁਣਦੇ ਹਾਂ ਨਾ ਗੁਰਸਿੱਖਾਂ ਦਾ, ਛੇਵੇਂ ਪਾਤਸ਼ਾਹ ਦੇ ਗੁਰਸਿੱਖ ਹੋਏ ਨੇ ਭਾਈ ਕੀ ਡਰੋਲੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ, ਭਾਈ ਵਿਧੀ ਚੰਦ ਜੀ ਦੁਸ਼ਾਲੇ ਲੈਣ ਗਏ ਨੇ, ਘੋੜੇ ਲੈਣ ਗਏ ਨੇ। ਹੁਣ ਗੁਰੂ ਜਿਹੜਾ ਹੈ ਉਹ ਸਿੱਖ ਨੂੰ ਜਦੋਂ ਭੇਜਦਾ ਤੇ ਉੱਥੇ ਗੁਰੂ ਆਪ ਵਰਤਦਾ ਹੁੰਦਾ, ਜਿਹਨੂੰ ਪੂਰਨ ਵਿਸ਼ਵਾਸ ਆ ਗੁਰੂ 'ਤੇ। ਜਦੋਂ ਦੁਸ਼ਾਲੇ ਲੈਣ ਗਏ ਪੱਟੀ ਸ਼ਹਿਰ ਦੇ ਵਿੱਚੋਂ, ਉਹਨਾਂ ਨੇ ਭੇਸ ਬਦਲ ਕੇ ਦੁਸ਼ਾਲੇ ਪ੍ਰਾਪਤ ਕਰ ਲਏ ਨੇ, ਦੁਸ਼ਾਲੇ ਜਦੋਂ ਪ੍ਰਾਪਤ ਕਰ ਲਏ ਨੇ ਤੇ ਉਧਰੋਂ ਭੇਤ ਖੁੱਲ੍ਹ ਗਿਆ, ਚਾਰ ਚੁਫੇਰੇ ਘੇਰਾ ਪੈ ਗਿਆ। ਹੁਣ ਉਹ ਘਰ ਘਰ ਦੀ ਤਲਾਸ਼ੀ ਸ਼ੁਰੂ ਹੋ ਗਈ। ਉਹ ਇੱਕ ਗੁਰਸਿੱਖ ਸੀ, ਭੱਠੀ ਦਾ ਕੰਮ ਕਰਦਾ ਸੀ, ਦਾਣੇ ਭੁੰਨਣ ਦਾ ਕੰਮ ਕਰਦਾ ਸੀ। ਉਹਦੇ ਕੋਲ ਗਏ, ਕਹਿੰਦੇ ਮੈਂ ਗੁਰੂ ਦਾ ਸਿੱਖ ਹਾਂ, ਤੂੰ ਵੀ ਗੁਰੂ ਦਾ ਸਿੱਖ ਹਾਂ, ਮੈਨੂੰ ਕੋਈ ਜਗ੍ਹਾ ਦੇ, ਮੈਂ ਲੁਕਣਾ ਕੁਛ ਸਮਾਂ ਕੱਢਣਾ। ਉਹ ਕਹਿੰਦੇ ਤੈਨੂੰ ਗੁਰੂ 'ਤੇ ਭਰੋਸਾ? ਕਹਿੰਦੇ ਹਾਂਜੀ। ਕਹਿੰਦੇ ਫਿਰ ਆ ਭੱਠੀ 'ਚ ਲੁਕ ਜਾ, ਭੱਠੀ 'ਚ ਅੱਗ ਬਲਦੀ ਹੈ, ਕਹਿੰਦੇ ਬਹਿ ਜਾ। ਹੁਣ ਬੈਠਾ, ਸਾਨੂੰ ਪ੍ਰਤੀਤ ਨਹੀਂ ਆਉਣੀ ਕਿਉਂਕਿ ਅਸੀਂ ਗੁਰੂ ਦੇ ਸਿੱਖ ਨਹੀਂ। ਜਿਹਨੂੰ ਗੁਰੂ 'ਤੇ ਪ੍ਰਤੀਤ ਨਾ ਆਵੇ, ਗੁਰ ਪਰਮੇਸ਼ਰ ਇੱਕੋ ਜਾਣ। ਅੱਜ ਸਾਡੀ ਪ੍ਰਤੀਤ ਬਹੁਤ ਘੱਟ ਗਈ ਹੈ ਗੁਰੂ 'ਤੇ, ਪੂਰਨ ਪ੍ਰਤੀਤ ਸੀ ਉਹਨਾਂ ਗੁਰਸਿੱਖਾਂ ਨੂੰ। ਮਹਾਰਾਜ ਕਹਿੰਦੇ ਗੁਰੂ ਕਾ ਪਿਆਰੇ ਸਿੱਖ ਸੀ ਇਹ ਸਾਰੇ, ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਇਹਨਾਂ ਨੂੰ ਪਿਆਰ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਉੱਥੇ ਰੱਖਿਆ ਕੀਤੀ। ਭਾਈ ਕੀ ਡਰੋਲੀ ਬੈਠੇ ਨੇ ਛੇਵੇਂ ਪਾਤਸ਼ਾਹ, ਅਤੇ ਉੱਥੋਂ ਸਹੀ ਸਲਾਮਤ ਦੁਸ਼ਾਲੇ ਲੈ ਕੇ ਆ ਗਿਆ। ਇਹ ਗੁਰੂ ਦੇ ਸਿੱਖ ਹੁੰਦੇ ਨੇ, ਗੁਰੂ ਦੇ ਪਿਆਰੇ ਹੁੰਦੇ ਨੇ, ਇਹਨਾਂ ਨੂੰ ਗੁਰੂ ਨਾਲ ਪਿਆਰ ਹੁੰਦਾ, ਇੰਨਾ ਜ਼ਿਆਦਾ ਭਰੋਸਾ ਹੁੰਦਾ। ਇਸ ਕਰਕੇ ਸਾਰੇ ਆਪਾਂ ਗੁਰਸਿੱਖਾਂ ਦਾ ਨਾਮ ਰੋਜ਼ ਅਰਦਾਸ 'ਚ ਲੈਂਦੇ ਹਾਂ। ਜਿਹੜੇ ਗੁਰੂ ਦੇ ਪਿਆਰੇ ਸਿੱਖ ਆ ਉਹਨਾਂ ਦੀ ਵਡਿਆਈ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਸਿੱਖਾਂ ਦੀ ਸੋਭਾ ਹੁੰਦੀ ਹੈ ਸੰਸਾਰ ਦੇ ਵਿੱਚ, ਜਿਹੜੇ ਗੁਰਸਿੱਖ ਗੁਰੂ ਨਾਲ ਪਿਆਰ ਕਰਦੇ ਨੇ, ਕੇਵਲ ਗੁਰੂ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਨਹੀਂ ਦਿਸਦਾ। ਅਸੀਂ ਕਹਿੰਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਸਾਡੀ ਰਸਨਾ 'ਤੇ ਇਹ ਅੰਮ੍ਰਿਤ ਬਚਨ ਚੱਲਦੇ ਨੇ, ਕਿ ਅੰਮ੍ਰਿਤ ਬਚਨ ਅਸੀਂ ਬੋਲਦੇ ਹਾਂ, ਕਿ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਇਸ ਕਰਕੇ ਸਿੱਖ ਗੁਰਬਾਣੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਹੋਰ ਦੂਜੇ ਕਿਸੇ 'ਤੇ ਟੇਕ ਨਹੀਂ ਕਰਦਾ, ਕਿਉਂਕਿ ਗੁਰੂ ਪੂਰਾ ਹੈ, ਪੂਰੇ ਗੁਰੂ ਦਾ ਉਪਦੇਸ਼ ਸੁਣਦੇ ਨੇ। ਮਹਾਰਾਜ ਕਹਿੰਦੇ ਇਹ ਗੁਰੂ ਦੇ ਪਿਆਰੇ ਗੁਰਸਿੱਖ ਸੀ। ਤਿੰਗੜ ਮਧੂ ਜਾਣੀਐ ਵੱਡੇ ਸੁਜਾਣ ਤਖਾਣ ਅਪਾਰਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਭਾਈ ਤਿੰਗੜ ਜੀ, ਭਾਈ ਮਧੂ ਜੀ ਇਹ ਵੱਡੇ ਗੁਰਸਿੱਖ, ਸੁਜਾਣ, ਸੁਜਾਣ ਦਾ ਮਤਲਬ ਸਿਆਣੇ ਗੁਰਸਿੱਖ ਸੀ। ਕਹਿੰਦੇ ਇਹ ਕੀ ਕੰਮ ਕਰਦੇ ਸੀ? ਕਰਮ ਦੇ ਅਨੁਸਾਰ ਸਾਡਾ ਕਈ ਵਾਰ ਨਾਮ ਪੈ ਜਾਂਦਾ। ਸੁਜਾਣ ਤਖਾਣ ਅਪਾਰਾ, ਇਹ ਲੱਕੜੀ ਦਾ ਜਿਹੜਾ ਕੰਮ ਕਰਦੇ ਸੀ, ਲੋਹੇ ਦਾ ਕੰਮ ਕਰਦੇ ਸੀ, ਉਹਨਾਂ ਨੂੰ ਵੀਰਾਂ ਨੂੰ ਆਪਾਂ ਤਰਖਾਣ ਕਹਿ ਦਿੰਦੇ ਹਾਂ, ਮਿਸਤਰੀ ਸਨ ਕਹਿ ਦਿੰਦੇ। ਜਿਹੋ ਜਿਹਾ ਕੋਈ ਕਰਮ ਕਰਦਾ ਉਹਦਾ ਨਾਂ ਪੈ ਜਾਂਦਾ। ਇਸ ਕਰਕੇ ਕਹਿੰਦੇ ਇਹ ਗੁਰਸਿੱਖ ਅਪਾਰਾ, ਜਿਹਦਾ ਅਪਾਰ ਨਹੀਂ ਕੋਈ ਪਾ ਸਕਦਾ, ਉਸ ਅਪਾਰਾ ਪਰਮੇਸ਼ਰ ਨਾਲ ਜੁੜੇ ਹੋਏ ਸੀ, ਐਸੇ ਗੁਰਸਿੱਖ ਸੀ। ਇਹ ਕਰਮ ਕਰਦੇ ਸੀਗੇ, ਲੱਕੜੀ ਦਾ ਕੰਮ ਕਰਦੇ ਸੀ, ਗੁਰੂ ਘਰਾਂ 'ਚ ਆ ਕੇ ਸੇਵਾ। ਅੱਜ ਵੀ ਬਹੁਤ ਸਾਰੇ ਗੁਰਮੁਖ ਕਰਦੇ ਨੇ, ਕੋਈ ਲੱਕੜੀ ਦਾ ਕੰਮ ਕਰਦਾ, ਜਿਹੋ ਜਿਹਾ ਕੋਈ ਕਰਮ ਕਰਦਾ ਉਹ ਗੁਰੂ ਘਰਾਂ 'ਚ ਆ ਕੇ ਸੇਵਾ ਅੱਜ ਵੀ ਕਰਦੇ ਨੇ। ਇਹ ਉੱਥੇ ਛੇਵੇਂ ਪਾਤਸ਼ਾਹ ਦੇ ਕਹਿੰਦੇ ਆ ਕੇ ਇਹ ਲੱਕੜੀ ਦਾ ਕਰਮ ਕਰਦੇ ਸੀ, ਜਿਹੜਾ ਜਾਂ ਕੋਈ ਹੋਰ ਜੋ ਸੰਦ ਬਣਾਉਣੇ, ਜਾਂ ਬਹੁਤ ਸਾਰੇ ਉਸ ਸਮੇਂ ਛੇਵੇਂ ਪਾਤਸ਼ਾਹ ਦੇ ਗੁਰਸਿੱਖ ਸੀ, ਸ਼ਸਤਰ ਵੀ ਬਣਾਉਣੇ ਪੈਂਦੇ ਸੀਗੇ, ਉਹ ਸ਼ਸਤਰ ਵੀ ਤਿਆਰ ਕਰਾਏ ਗੁਰੂ ਸਾਹਿਬਾਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੇ ਮਧੂ ਤਿੰਗੜ ਜੀ ਅਤੇ ਭਾਈ ਮਧੂ ਜੀ, ਇਹ ਸੁਜਾਣ ਗੁਰਸਿੱਖ, ਨਾਲੇ ਗੁਰੂ ਨਾਲ ਪਿਆਰ ਕਰਦੇ, ਨਾਲੇ ਗੁਰੂ ਦੀ ਸੇਵਾ ਟਹਿਲ ਪਾਣੀ ਕਰਦੇ, ਅਤੇ ਨਾਲੇ ਉਸ ਗੁਰੂ ਨਾਲ ਜੁੜ ਕੇ ਉਸ ਅਪਾਰ ਪਰਮੇਸ਼ਰ ਨਾਲ ਜੁੜੇ ਹੋਏ ਸੀਗੇ। ਬਨਬਾਲੀ ਅਤੇ ਪਰਸਰਾਮ ਬਾਲ ਬੈਦ ਹੋਂ ਤਿੰਨ ਬਲਿਹਾਰਾ। ਭਾਈ ਬਨਬਾਲੀ ਜੀ ਅਤੇ ਭਾਈ ਪਰਸਰਾਮ ਜੀ, ਜਿਹੜੇ ਕਿ ਛੋਟੀ ਉਮਰ 'ਚ ਹੀ ਕਹਿੰਦੇ ਉਹਨਾਂ ਨੇ ਵੈਦਗੀ ਦਾ ਕੰਮ ਕਰਦੇ ਸੀਗੇ, ਕਿਉਂਕਿ ਗੁਰੂ ਸਾਹਿਬਾਂ ਨੇ ਵੈਦ ਵੀ ਰੱਖੇ ਹੋਏ ਸੀ, ਦਬਾ ਦਾਰੂ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੈਦਗੀ ਦਾ ਕੰਮ ਵੀ ਕਰਦੇ ਸੀ, ਗੁਰੂ ਦੇ ਬਚਨਾਂ ਨੂੰ ਵੀ ਸੁਣਦੇ ਸੀ ਰੋਜ਼। ਜਿੱਥੇ ਉਹ ਕਰਮ ਕਰਦੇ ਸੀ ਉੱਥੇ ਧਰਮ ਦ੍ਰਿੜ ਕਰਦੇ ਸੀ। ਇਹ ਸਾਡੇ ਲਈ ਵੀ ਸਿੱਖਿਆ, ਸਿਰਫ ਇਹ ਨਹੀਂ ਵੀ ਆਪਾਂ ਉਹਨਾਂ ਗੁਰਸਿੱਖਾਂ ਦੇ ਨਾਂ ਸੁਣ ਲਏ, ਇਹ ਜੋ ਉਹ ਕਰਮ ਕਰਦੇ ਸੀ ਉਹ ਆਪਾਂ ਨੂੰ ਵੀ ਕਰਨਾ ਪੈਣਾ।
ਇਹ ਦੋ ਕਰਮ ਕਰਨੇ ਪੈਂਦੇ ਆ ਜਿੱਥੇ

0: ਸੰਸਾਰ ਦਾ ਕਰਮ ਕਰਨਾ ਤਨ ਲਈ, ਉੱਥੇ ਮਨ ਲਈ ਇਹ ਗੁਰੂ ਦਾ ਬਚਨ ਵੀ ਕਮਾਉਣਾ ਪੈਂਦਾ, ਉਹ ਗੁਰੂ ਦੀ ਬਾਣੀ ਵੀ ਸੁਣਨੀ ਪੈਂਦੀ ਹੈ, ਗੁਰੂ ਦੀ ਸੰਗਤ 'ਚ ਵੀ ਆ ਕੇ ਬੈਠਣਾ ਪੈਂਦਾ, ਕਥਾ ਕੀਰਤਨ ਸੁਣਨਾ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਬਾਲ ਵੈਦ ਹੋਂ ਤਿੰਨ ਬਲਿਹਾਰ ਆ। ਮਹਾਰਾਜ ਕਹਿੰਦੇ ਗੁਰੂ ਸਾਹਿਬ ਉਹ ਤੋਂ ਬਲਿਹਾਰ ਜਾਂਦੇ ਸੀ, ਐਸੇ ਗੁਰਸਿੱਖਾਂ ਤੋਂ ਅੱਜ ਵੀ ਜਾਂਦੇ ਨੇ, ਇਹ ਨਹੀਂ ਵੀ ਅੱਜ ਨਹੀਂ ਕਲਾ ਵਰਤਦੀ, ਅੱਜ ਵੀ ਗੁਰੂ ਸਿੱਖ ਤੋਂ ਬਲਿਹਾਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੁਰਖ ਸਵਾਰ ਨਹਾਰਾ, ਕਹਿੰਦੇ ਐਸਾ ਹੈ ਮੇਰਾ ਸਤਿਗੁਰੂ ਜਿਹੜਾ ਸਿੱਖਾਂ ਨੂੰ ਸਵਾਰਨ ਵਾਲਾ ਹੈ। ਸਿੱਖਾਂ ਨੂੰ ਸਵਾਰਦਾ ਕੌਣ? ਗੁਰੂ। ਗੁਰੂ ਤੋਂ ਬਿਨਾਂ ਆਪਾਂ ਕੁਛ ਵੀ ਨਹੀਂ ਹੈਗੇ। ਇਸ ਕਰਕੇ ਸਿੱਖ ਗੁਰੂ ਗੁਰੂ ਕਰਦਾ, ਗੁਰੂ ਦੀ ਵਡਿਆਈ ਕਰਦਾ, ਉਹ ਦੂਜੇ ਦੀ ਵਡਿਆਈ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਪੁਰਖ, ਸਤਿਗੁਰ ਦੇ ਦੋ ਸਰੂਪ ਰਹੇ ਆ ਹਮੇਸ਼ਾ ਹੀ, ਇੱਕ ਨਿਰਗੁਣ ਅਤੇ ਇੱਕ ਸਰਗੁਣ। ਨਿਰਗੁਣ ਰੂਪ ਦੇ ਵਿੱਚ ਉਹ ਸਾਡੇ ਸਾਹਮਣੇ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਜਿਹਨੂੰ ਮਹਾਰਾਜ ਕਹਿੰਦੇ ਆਪੇ ਕਰਤਾ ਕਰ ਵੇਖੇ ਦਿੰਦਾ ਸਾਸ ਗ੍ਰਾਹਾ ਹੈ। ਸਰਗੁਣ ਸਰੂਪ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਸਰੂਪ ਨੇ, ਕਿਉਂਕਿ ਦਸਾਂ ਜਾਮੇ 'ਚ ਜੋਤ ਵਰਤੀ ਅਤੇ ਦਸਵੇਂ ਜਾਮੇ 'ਚ ਜਦੋਂ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਆਪ ਸੰਪੂਰਨਤਾ ਦਿਵਸ ਆਪਾਂ ਮਨਾ ਰਹੇ ਹਾਂ, ਇਹਦੀ ਵਿਚਾਰ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਦੋਂ ਫਿਰ ਗੁਰਗੱਦੀ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਸਰੂਪ ਕਿਹਾ, ਕਿਉਂਕਿ ਇਹ ਸਤਿਗੁਰ ਦੀ ਬਾਣੀ ਹੈ, ਇਹ ਉਹਨਾਂ ਦੀ ਬਾਣੀ ਨਹੀਂ, ਉਹ ਕਹਿੰਦੇ ਸਾਡੀ ਬਾਣੀ ਨਹੀਂ, ਇਹ ਸਤਿਗੁਰ ਦੀ ਬਾਣੀ ਹੈ। ਇਸ ਕਰਕੇ ਗੁਰਬਾਣੀ ਸਤਿਗੁਰ ਹੈ, ਇਹਦੀ ਹਜ਼ੂਰੀ 'ਚ ਪੰਜ ਪਿਆਰੇ ਗੁਰਸਿੱਖ ਉਦੋਂ ਗੁਰੂ ਰੂਪ ਹੋ ਕੇ ਸਾਨੂੰ ਇਹ ਅੰਮ੍ਰਿਤ ਦੀ ਦਾਤ ਦੇ ਕੇ, ਖੰਡੇ ਬਾਟੇ ਦੀ ਪਹੁਲ ਦੇ ਕੇ ਸਾਡਾ ਜੀਵਨ ਸਵਾਰਦੇ ਨੇ। ਇਸ ਕਰਕੇ ਸਤਿਗੁਰ ਪੁਰਖ ਸਵਾਰਨਹਾਰਾ, ਅੱਜ ਵੀ ਸਤਿਗੁਰ ਦੀ ਕਲਾ ਵਰਤ ਰਹੀ ਹੈ। ਜੇ ਕੋਈ ਸਤਿਗੁਰ ਦੀ ਹਜ਼ੂਰੀ 'ਚ ਆ ਕੇ ਸਤਿਗੁਰ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨੂਗਾ, ਸਤਿਗੁਰ ਕਿਰਪਾ ਕਰਨ। ਗੁਰਬਾਣੀ ਅਗਾਧ ਬੋਧ ਹੈ, ਸਤਿਗੁਰ ਦੀ ਬਾਣੀ ਦੀ ਵਿਚਾਰ ਕਰਦਿਆਂ ਅਤੇ ਨਾਲ ਦੀ ਨਾਲ ਉਹਨਾਂ ਗੁਰਸਿੱਖਾਂ ਦੀ ਮਹਿਮਾ ਵਡਿਆਈ ਕਰਦਿਆਂ, ਜਿਹੜੇ ਗੁਰਸਿੱਖ ਮਹਾਨ ਗੁਰਸਿੱਖ ਨੇ, ਕਿਉਂਕਿ ਸਾਡੀ ਰਸਨਾ ਬਹੁਤ ਛੋਟੀ ਹੈ, ਅਸੀਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦੇ ਹਾਂ ਜਿਹੜੇ ਗੁਰੂ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਇਹ ਜੀਵਨ ਦੇ ਵਿੱਚ ਕਮਾਈ ਕੀਤੀ। ਗੁਰਬਾਣੀ ਦੀ ਵਿਚਾਰ ਕਰਦਿਆਂ, ਐਸੀ ਵਡਿਆਈ ਕਰਦਿਆਂ ਕੋਈ ਸ਼ਬਦ ਐਸਾ ਵੱਧ ਘੱਟ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣ ਹਾਰ ਹੈ, ਬਖਸ਼ ਦੇਣਾ। ਆਓ ਜੀ, ਬੜਾ ਹੀ ਸੁਹਾਵਣਾ ਸਮਾਂ। ਗੁਰੂ ਘਰ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਵਾਲੇ, ਜਿਨ੍ਹਾਂ ਦੀ ਰਸਨਾ 'ਤੇ ਉਹ ਆਪ ਬੈਠ ਕੇ ਸਾਨੂੰ ਉਸ ਤੋਂ ਸੁਣਾਉਂਦੇ ਨੇ। ਐਸੇ ਗੁਰਸਿੱਖਾਂ ਦਾ ਸਮਾਂ, ਹੋਈਆਂ ਭੁੱਲਾਂ ਚੁੱਕਾਂ ਨਾਚ ਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ, ਉਹਨਾਂ ਦਾ ਜੋ ਲੜੀਵਾਰ ਚੱਲ ਰਹੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ, ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰੇ, ਹੁਣ ਸਮਾਂ ਹੋ ਗਿਆ ਹੈ ਪੰਥ ਦੇ ਮਹਾਨ ਕੀਰਤਨੀ ਹੈ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਪਿਛਲੇ ਦਿਨਾਂ ਤੋਂ ਆਪਾਂ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਦੇ ਸੰਬੰਧ ਦੇ ਵਿੱਚ ਇਹ ਦੀਵਾਨ ਸਜੇ ਹੋਏ ਹਨ, ਉਹਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਇਸੇ ਤਰ੍ਹਾਂ ਹੀ 4 ਸਤੰਬਰ ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੁਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਜਿੱਥੇ ਆਪ ਆਉਂਦੇ ਹੋ ਹੋਰ ਵੀ ਗੁਰਮੁਖ ਪਿਆਰਿਆਂ ਨੂੰ ਨਾਲ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਉਹ ਵੀ ਆਪਣੇ ਪਾਸ 2 ਦਿਨਾਂ ਦੇ ਵਾਸਪ 'ਤੇ ਪਹੁੰਚ ਰਹੇ ਹਨ, ਜੋ ਕਿ 10 ਅਤੇ 11 ਸਤੰਬਰ ਨੂੰ ਸ਼ਾਮ ਦੇ ਸਮੇਂ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਆਓ ਭਾਈ ਸਾਹਿਬ ਜੀ ਪਾਤੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਹਾਗਣੀ ਕਿਆ ਨਿਸਾਣੀਆਂ ਖਸਮ ਖਸਮੋ ਕੁੱਥੀਆਂ।

0: ਪੁੱਲਾਂ ਦੀ ਖਿਮਾ ਬਾਣੀ ਕੇ ਬੋਹਿਤ ਆਗਾਦ ਬੋਧ ਬਾਣੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਨਿਰੰਕਾਰ ਦੀ ਗਿਆਰਵੀਂ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਗੋਦ ਵਿੱਚ ਬੈਠ ਕੇ ਸਤਿਗੁਰ ਦੀ ਹੀ ਬਾਣੀ ਪੜ੍ਹਦਿਆਂ ਆਨੰਦ ਪੁੱਲਾਂ ਕੀਤੀਆਂ ਖਿਮਾ ਬਖਸ਼ਣਾ ਅਸੀਸ ਬਖਸ਼ੋ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਗੁਰਮੁਖ ਪਿਆਰਿਓ, ਭਾਈ ਸਾਹਿਬ ਜੀ ਦੋ ਹੋਰ ਦਿਨਾਂ ਦੇ ਵਾਸਤੇ ਆਪਣੇ ਪਾਸ ਹਨ। ਕੱਲ੍ਹ ਅਤੇ ਪਰਸੋਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਸੇ ਸਮੇਂ ਦੌਰਾਨ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 10 ਅਤੇ 11 ਸਤੰਬਰ ਨੂੰ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਵੀ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹਨ, ਜੋ ਕਿ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਹੁਣ ਸਮਾਂ ਹੋ ਗਿਆ ਹੈ ਇਤਿਹਾਸ ਸਰਵਣ ਕਰਨ ਦਾ, ਸੇਵਾ ਨਿਭਾ ਰਹੇ ਹਨ ਪੰਥ ਦੇ ਮਹਾਨ ਢਾਡੀ ਭਾਈ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜਥਾ। ਉਹ ਭਾਈ ਸਾਹਿਬ ਜੀ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਪਾਸੋਂ ਅਲਾਹੀ ਬਾਣੀ ਤੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸਰਵਣ ਕੀਤਾ ਏ। ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸ਼ਬਦ ਪੜ੍ਹਦੇ ਹਾਂ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਹ ਬੰਦਗੀ ਕਰਨ ਵਾਸਤੇ ਜੇ ਪ੍ਰਮਾਤਮਾ ਕਿਰਪਾ ਕਰੇ, ਮਿਹਰ ਕਰੇ, ਉਹ ਆਪਦੀ ਜਦੋਂ ਕਿਰਪਾ ਬਖਸ਼ਿਸ਼ ਕਰਦਾ ਏ ਸਾਡੇ ਤੋਂ, ਤਾਂ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਹੁੰਦਾ ਏ। ਜੇ ਉਹਦੀ ਕਿਰਪਾ ਨਾ ਹੋਵੇ, ਅੱਜ ਉਹ ਤੁਸੀਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਕੀਰਤਨ ਸਰਵਣ ਕਰਦੇ ਹੋ, ਇਹ ਉਹਦੀ ਕਿਰਪਾ ਉਹਦੀ ਬਖਸ਼ੀ ਦੁਆਰਾ ਹੀ ਹੋ ਰਿਹਾ ਹੈ। ਨਹੀਂ, ਸਤਿਗੁਰੂ ਮਹਾਰਾਜ ਨੇ ਇਸ ਗੱਲ ਦੀ ਵੀ ਪ੍ਰੋੜਤਾ ਕੀਤੀ ਹੈ, ਬੁਰੇ ਕਾਮ ਕੋ ਊਠ ਕਲੋਇਆ, ਨਾਮ ਕੀ ਬੇਲਾ ਤੈ ਪੈ ਸੋਇਆ। ਜਦੋਂ ਤਾਂ ਮਾੜੇ ਕੰਮ ਹੋਣਗੇ ਫਿਰ ਛਾਲਾ ਮਾਰਦਾ ਜਾਏਗਾ, ਜਦੋਂ ਨਾਮ ਜਪਣ ਦਾ ਕੋਈ ਸਤਸੰਗਤ ਦਾ ਕੋਈ ਚੰਗਾ ਕੰਮ ਹੋਵੇਗਾ, ਰਜਾਈ ਲੈ ਕੇ ਪੈ ਜਾਵੇਗਾ, ਮੇਰਾ ਸਰੀਰ ਹੀ ਨਹੀਂ ਠੀਕ। ਮਹਾਰਾਜ ਕਹਿੰਦੇ ਫਿਰ ਇਹ ਬੋਲੀ ਬੋਲੇਗਾ। ਇਹ ਗੁਰੂ ਦਰਬਾਰ ਦੇ ਵਿੱਚ ਜਿਨ੍ਹਾਂ ਨੂੰ ਸਤਸੰਗ ਮਿਲੀ ਅਤੇ ਜਿਨ੍ਹਾਂ ਨੂੰ ਪੁੰਨ ਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਫਿਰ ਇਹ ਸਮਝ ਲੈਣਾ ਚਾਹੀਦਾ ਏ ਅਤੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਰਹੇ ਹਾਂ। ਪੁੰਨ ਦਾਨ ਸਤਸੰਗਤ ਕਰਦੇ ਭਾਗ ਜਿਨ੍ਹਾਂ ਦੇ ਚੰਗੇ, ਜੋ ਤੁਸੀਂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹੋ, ਇਹ ਉਹਦੀ ਬਖਸ਼ਿਸ਼ ਦੁਆਰਾ ਹੀ ਹੈ, ਉਹਦੀ ਕਿਰਪਾ ਦੁਆਰਾ ਹੀ ਹੈ। ਢਾਡੀ ਜਥਾ ਪਮਾਲ ਦਾ ਗਾ ਕੇ ਇੰਜ ਪੇਸ਼ ਕਰ

ਧਰਮੀ ਤੇ ਸੰਤੋਖੀ ਬੰਦੇ ਰਹਿਣ ਹਮੇਸ਼ਾ ਰੱਜੇ ਬੇਸਤਰੇ ਦਾ ਪੈਰਨ ਚੁਫੇਰੇ ਬਾਂਸੁਦਾਈਆਂ ਭੱਜੇ ਬੇਸਬਰੇ ਤਾਂ

ਸਤਿਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰੀਏ, ਦਾਤਾ ਜੇ ਤੇਰੀ ਕਿਰਪਾ ਤੇਰੀ ਬਖਸ਼ਿਸ਼ ਨਾਲ ਸਾਨੂੰ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਮਿਲੀ, ਕਿਰਪਾ ਕਰੀ ਸਾਨੂੰ ਜੋੜ ਕੇ ਰੱਖੀ, ਅਸੀਂ ਤੇਰੇ ਰੱਬ ਦੇ ਪਿਆਰਿਆਂ ਦੀ, ਤੇਰੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਦੇ ਰਹੀਏ, ਤੇਰੀ ਵਡਿਆਈ ਤੇਰੀ ਕੀਰਤੀ ਤੇਰੀ ਸਤੋਤਰ ਨੂੰ ਸਰਵਣ ਕਰਦੇ ਰਹੀਏ। ਇਹ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ। ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇਤਿਹਾਸਕ ਦਿਹਾੜੇ ਆ ਰਹੇ ਨੇ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ 5 ਸਤੰਬਰ ਨੂੰ ਗੁਰਦੁਆਰਾ ਸੁਖ ਸਾਗਰ ਸਾਹਿਬ ਜੇ ਸੁਸਾਇਟੀ ਦੇ ਥੱਲੇ ਚੱਲ ਰਿਹਾ ਹੈ ਖਾਲਸਾ ਦੀਵਾਨ ਸੁਸਾਇਟੀ। ਇਹਦੇ ਪਹਿਲੇ ਪ੍ਰਧਾਨ ਸੀ ਜਿਹੜੇ ਭਾਈ ਭਾਗ ਸਿੰਘ ਜੀ ਹੋਣੀ, ਉਹਨਾਂ ਦਾ ਸ਼ਹੀਦੀ ਦਿਨ ਹੈ। ਗੁਰੂ ਘਰ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਵੈਨਕੂਵਰ ਦੇ ਵਿੱਚ, ਉਹਨਾਂ ਦਾ ਸ਼ਹੀਦੀ ਦਿਨ ਵੀ ਆ ਰਿਹਾ 5 ਸਤੰਬਰ 1914 ਦੇ ਵਿੱਚ, ਤੇ 6 ਸਤੰਬਰ ਨੂੰ ਉਹ ਮਹਾਨ ਲਵਾਰਸ ਲਾਸ਼ਾਂ ਦਾ ਜਿਹੜਾ ਵਾਰਸ ਬਣਿਆ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦਾ ਸ਼ਹੀਦੀ ਦਿਨ ਵੀ ਆ ਰਿਹਾ। ਸੰਗਤਾਂ ਹੁੰਮ ਹਮਾ ਕੇ ਪਹੁੰਚਦੀਆਂ ਨੇ ਤੇ ਆਪਦੇ ਇਤਿਹਾਸ ਦੇ ਨਾਲ ਜੁੜਦੀਆਂ ਨੇ। ਆਓ ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਦੀ ਅਮੀਰੀ ਸਾਡੀ ਝੋਲੀ ਦੇ ਵਿੱਚ ਪਾਉਣ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਡਿਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੁਣ ਦਿਆਵੈ ਤਾਈ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ

ਸੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ

solo batto da. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਤ ਨਿਤ ਜੀਹੜੇ ਸੰਭਾਲੀ ਅਨ ਦੇਖਿਆ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣੇ ਸਿਸੜੀਆਂ ਜੋ ਹੋਵੇ ਸਭ ਸੁਮੇਲ।

ਗਗਨ ਮਹਿ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਰੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਵਤਾ ਸ਼ਬਦ ਵਾਜੰਤ ਪੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕਹੋ ਸਹਿਸ ਮੂਰਤ ਨਨਾਇ

0: ਲਾਗੈ ਬਸਨ ਸੁਹੇਲਾ।
1: ਔਦ ਕਟਹਿ ਦਿਨ ਸਰਹਿਣਾਰੀ, ਮਨ ਗੁਰ ਮਿਲੇ ਤਾਜ ਸੁਆਰੀ ਰਹਾਉ।
0: ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਇ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ

ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿੱਠੇ ਸਾਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਬਨਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੂਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੁਹਿਲਾ ਸਾਹਿਬਾਣੀ ਦੇ ਪਾਠ ਹੋਏ ਨੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਖੱਟਾ ਪੁਰਤਕ ਮਾਫ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਅਸਤੀ ਸਿਰ ਜਿਉਂ ਮੰਕਸ ਹੈ, ਅਹਰਨ ਜਿਉਂ ਸਿਰ ਦੀ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਮੰਕਸ ਹੈ, ਅਹਰਨ ਜਿਉਂ ਸਿਰ ਦੀ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜਿਉਂ ਗੁਰਮੁਖ ਆਪ ਨਿਵਾਰੀ ਹੈ, ਸਬਰਾ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁੱਝੀਆ ਜਾਇਆ ਬੇ ਨਦਰ ਕਰੇ। ਮਹੱਲਾ ਤੀਜਾ।

ਸਭ ਗੁਰਿਆ ਗੁਰੂ ਦੀ ਮਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿ

ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾਂ ਬੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨ ਜੱਲਾ ਨਾਲ ਕਿਰਸ ਚਿਆਰਾ ਹੋਈਐ ਕੰਪੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ

ਕਥਨਾ ਕਥੀ ਨ ਆਵਾ ਧੂਟਾ ਕਥ ਕਥ ਕਥੀ ਕੋਟੀ ਕੁੜਕੂਟਾ ਦੀਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਦਰ ਖਾਹੀ ਕਾਹੇ ਹੁਕਮੀ

ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਰ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਸਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੁਮੈ ਮਿਸਰ ਨ ਜਾਈ ਤੀਰਥ ਨਾਵਾ ਜੇਤ ਸੁਭਾਵਾ ਵਿਣ ਬਾਣੀ ਕੇ ਨਾਏ ਗਰੀ ਜੇਤੀ ਸ੍ਰਿਠ ਪਾਈ ਵਿਖਾ ਵਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੁਮੈ ਮਿਸਰ ਨ ਜਾਈ ਜੇ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ

ਪੁੱਛਿਆ ਕਿ ਕੀਟਾ ਅੰਦਰ ਕੀਟਾ ਕਰ ਦੁਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਦਿਆ ਗੁਣ ਦੇ ਤੇ ਹਾ ਕੋਏ ਨਾ ਸੁਜਾਈ ਜੇ ਤਸ ਗੁਣ ਕੋਏ ਕਰੇ ਸੁਣਿਆ

ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਗਾਨਾ ਸੁਣਿਆ ਸਤਸੰਗ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ

ਅਸੰਖ ਮੂਰਖ ਅੰਧ ਘੂਰ ਸੰਘ ਝੂਰ ਹਰਾਮ ਘੂਰ ਸੰਖ ਅਮਰ ਕਰ ਜਾਹੇ ਜੂਰ ਸੰਘ ਗਾਲ ਬੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਸੰਘ ਮਲੇਸ਼ ਮਲ ਪੱਖ ਖਾਏ

ਸਿਰ ਭਾਰ ਹੋਏ, ਅੱਖਰੀ ਨਾਮ ਕਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿ ਸੰਜੋ ਵਖਾਣ, ਜਿੰਨੇ ਲਿਖੇ ਤਿਸ ਸਰਣਾ ਹੀ ਜੇ ਫਰਮਾਏ ਤਿਸ ਦੇ ਪਾਏ।

ਮਨ ਕੀਤਾ ਭਾਉ ਅੰਤਰਗਤੀ ਸਮਰਨ ਆਉ ਸਭ ਗੁਣ ਤੇਰੇ ਮਨਾਹੀ ਗੋਏ ਮਨ ਗੁਣ ਕੀਤੇ ਭੁਗਤਨਾ ਹੋਏ ਸੋ ਵਸਤੇ ਆਸ ਬਾਣੀ ਮਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸਵੇਲਾ ਵਗਤਾ ਕਮਣ ਕਮਣ ਥੇਤਾ ਕਮਣ ਵਾਰ ਕਮਣ ਸਿਰੁਤੀ ਮਾਹੋ ਕਮਣ ਜਿਤ ਹੁਆ ਆਕਾਰ ਵੇਰ ਨ ਪਾਈਆ ਪੰਡਤੀ ਜੇ ਹੁਵੈ ਲੇ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ।

ਆਖਣ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਨਿਤੀਆਂ ਮਿਕਾਏ। ਆਪੇ ਜਾਣੈ ਆਪੇ ਦੇ, ਆਖੈ ਸੇਬੇ ਕਹੀ ਕੇ। ਜਿਸ ਨੂੰ ਬਖਸ਼ੇ ਸਿਵ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲਾ ਗੁਣ ਅਮੁੱਲ ਵਾਪਾਰ, ਮੁੱਲ ਵਾ

ਮਨਸੀ ਕੀਤੀ ਆਖੈ ਆਖਣ ਪਾਹੀ ਕੀਤੀ ਕਹਿ ਕਹਿ ਉਠੜ ਜਾਈ ਤੇ ਕੀਤੇ ਹੋਰ ਕਰੇ ਤਾਂ ਆਖਣ ਸੁੱਕਾ ਕੇ ਈ ਕੇ

ਗਾਵਹਿ ਚੇਤਾ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵਹਿ ਸਰਵ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆਂ ਧਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਦੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਮਨ ਪੰਡਾ ਪੰਦਰ ਕੀਸਰ ਜੁਗ ਜੁਗ ਮੇਧਾ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਪਾਇਆਲੇ ਗਾਉਂ ਨਿਰਤਨੇ ਪਾਏ ਤੇਰੀ ਅੜਸੜ ਤੀਰਥ ਨਾਲੇ ਗਾਵੈ ਜੂਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰਬੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੂਤਰ ਬਾਮਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਕਾਮਨ ਸੇ ਮੈਂ ਚਿਤਨ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੂਤ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸਾਹੂ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰੰਬਾ ਝੂਲੀ ਧਿਆਨ ਕੀ ਗ੍ਰਹਿ ਮਭੂਤ ਖਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਤੀਤ

ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਆਦੇਸ਼ ਆਦਨੀ ਲਾਲਾ ਦਨਾ ਜੁਗ ਜੁਗ ਏਕ ਹੋਵੇ ਇੱਕ ਦੂਜੀ ਪਾਓ ਲੱਖ ਹੋਏ ਲੱਖੋਂ ਹੈ ਲਖਵੀਸ਼ ਲਾਲਾ ਗੇੜਾ ਆਖੀਆ ਏਕ ਨਾ ਜਗਦੀਸ਼ ਏ ਤਰਾਏ ਮਨ ਬਵਣੀਆ ਚਰੀਆ ਹੋਇਆ ਕੀਸ਼

ਜਿਸ ਹਜੂਰ ਕਰ ਵੇਖਾ ਸੋਏ ਨਾਨ ਮੁਤਮਨੀ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਥਾਵਰ ਕੀ ਧਰਮ ਸਾਤ ਸਵੇ ਜੀ ਅਜੁਗਤ ਕੇ ਰੰਗ ਦਿਨ ਕੇ ਨਾਮਾ ਨੇਗਾਨੰਦਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੁਹਿਨ ਬਨ ਪ੍ਰਵਾਨ ਦਰੀ ਕਰਮ ਬਵਾ ਨਿਸਾਣ ਕੱਚ ਪਕਾਈ ਉੱਥੇ ਪਾਏ ਨਾਨ ਗਇਆ ਜਾ ਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮਾ

ਕੀਤੇ ਕੀਤੇ ਮੁੰਡਾ ਦੇਸਾ ਕੀਤੇ ਸਰਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁੰਨ ਕੀਤੇ ਕੀਤੇ ਸੰਬੰਧ ਕੀਤੀਆਂ ਹਾਣੀ ਕੀਤੀਆਂ ਬਾਣੀ ਕੀਤੇ ਭਾ ਨਰਿੰਦ ਕੀਤੀਆਂ ਸੁਰਦੀ ਸੇਵਾ ਕੀਤੇ ਨਾਨਕੇ ਅੰਦਰੇ ਅੰਤਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥਾ ਘਾੜਤ ਕਰੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇਕੂ ਕਹਿ ਪਿਛੈ ਪਛਤਾਏ ਤਿੱਥਾ ਕਰੀਏ ਸੁਰਤ ਮਤ ਮਨ ਬੁੱਧਾ ਤਿੱਥਾ ਕਰੀਏ ਸੁਰਾ ਸਦਾ ਕੀ ਸੁਧਾ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਰਤਨ ਮੈਂ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੈ ਨਾ ਠਾਕੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਏ ਤਿੱਥੈ ਭਗਤ ਵਸੇ ਕੇ ਲੋਹਾ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ

ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਸ ਢਾਲ ਕੜੀਆ ਸ਼ਬਦ ਸੁਚੀ ਟਕਸਾਲ।

ਗਣਜਾ ਤ੍ਰੇ ਪਾਵਣ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਾਂਧਰਨ ਕਾਰ ਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਰ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਅਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਵੇਕਾ ਨਮਸਤੰਗ ਅਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕ੍ਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਬੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਪਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਤਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਾਭੂਪੇ ਨਮੋ ਸਰਵਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤ ਨਮਸਤਸਤ ਦੇਵੈ ਨਮਸਤੰਗੀਵੈ ਨਮਸਤੰਗਾ ਜਨਮੇ ਨਮਸਤੰ ਸੁਮਰਮੇ ਨਮੋ ਸਰਬਗੌਨੇ ਨਮੋ ਸਰਬਪੌਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਲਣੇ ਨਮਸਤੰਗਾ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਦਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਗਰੀਮੇ ਨਮਸਤੰਗਾ ਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬ ਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਧੀ ਹੈ ਬੇ ਹੈ ਜੀਤ ਹੈ ਭੀਤ ਹੈ ਸਰਮਾਨ ਹੈ ਦਾਨ ਹੈ

ਅਮਾਨ ਹੈ ਦਾਨ ਹੈ ਨੀਕ ਹੈ ਫਰੀਕ ਹੈ ਭੁਜੰਗ ਪ੍ਰਿਆਰ ਛੰਦ ਨਮੋ ਸਰਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਕੀ ਅਪੇਵੇ ਨਮੋ ਕਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਕੌਣੀ ਨਮੋ ਸਰਾ ਪੌਣੀ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਨ ਪਾਨੇ ਨਮੋ ਬਲ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਬੂਦੇ ਕਲੰਕੰ ਬਿਲਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਨਮੋ ਮਾਤਾ ਅਪੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਦੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਹਰਤਾ ਨਮੋ ਰਾ ਰੂਪੇ ਨਮੋ ਸਾਹ ਸਾਹੰ ਨਮੋ ਭੂ ਭੂਪੇ ਨਮੋ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਚਿਦਾਨੰਦ ਸਰਵੰ ਵਾਰਾਣਸੀ

ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮ ਅਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਰਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰ ਭੁਗਤਾ ਸਰਬੰ ਜੁਗਤਾ ਸਰਬੰਗ ਦੇਵੰ ਸਰਬੰਗ ਭੀਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਪ੍ਰਸਾਦ ਆਦਿ ਰੂਪ ਨਾਮ ਜੂਨ ਪੁਰਖਾ ਪਾਰ।

ਬੀਸ ਅੰਗਰਾ ਨਾਰੰਗ ਜਾ ਕੇ ਜਾਤ ਪਾ ਨਾ ਨਾਮ ਗਰਭ ਗੰਜਾ ਦੁਸ਼ਟ ਮੰਜਨ ਮੰਗਦਾਏ ਕਾਮ ਅੰਗਹੀਨ ਭੰਗਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਤੇਨ ਭੇਖਾ ਸਰਬ ਸ਼ਾਹ ਨਾ ਜਾਣਹੀ ਜੈ ਰੂਪ ਰੰਗਾ ਰੇਖ ਪਰਮ ਵੇਦ ਪੁਰਾਣ ਜਾਕੇ ਨੇਤ ਪਾ ਨੇਤਾ ਕੋਟ ਸਿੰਘ ਪੁਰਾ ਸ਼ਾਸਤਰ ਨਾਇਆ ਵੀ ਵਾਚੇਤਾ ਮਧੂ ਭਾਰ ਸ਼ੰਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਮਾਇਨ ਅਨੁਭਵ ਪ੍ਰਕਾਰ ਨਿਧਨ ਅਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੂ ਰਾਜਾਨ ਰਾ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਨ

ਅਪਾਰੇ ਹਰੀਅੰ ਕਰੀਅੰ ਨਿਰਦਮੇ ਅਕਾਮੇ ਭੁਜੰਗ ਪਰਿਆਰ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਦਾ ਚਤਰ ਚੱਕਰ ਤਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਦੀ ਚਤਰ ਚੱਕਰ ਵਰਦੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ

ਕ੍ਰਿਸ਼ਨ ਭਗਵਤੀ ਛੰਦ ਪ੍ਰਸਾ ਕਥਤੇ ਕਿਆ ਛਿਜ ਦੇਸਾ ਕਿਆ ਭਿਜ ਭੇਸਾ ਕਿਆ ਗੰਜ ਕਰਮ ਕਿਆ ਭੰਜ ਭਰਮ।

ਭਰਨ ਹੈ, ਕਿ ਜਗਤੰਗ ਰਿਧੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦਿ ਦੀਵ ਹੈ, ਕਿ ਆਪਾ ਭੀਮ ਹੈ, ਕਿ ਚਿਤਰੰਗ ਬਹੀਨਾ।

ਪਾਤਸ਼ਾਹ ਨੂੰ ਸ਼ਾਹ ਕੇ ਕਾਰਨ ਕਰਿੰਦਾ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵੱਤਰ ਮਾਨਿਆ ਕਿ ਸਰਵੱਤਰ ਦਾਨਿਆ ਕਿ ਸਰਵੱਤਰ ਗਾਉਣੇ ਕਿ ਸਰਵੱਤਰ ਭਾਉਣੇ ਕਿ ਸਰਵੱਤਰ ਦੇਸਾ ਕਿ ਸਰਵੱਤਰ ਪੇਸਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸਾਜਾ ਕਿ ਸਰਵੱਤਰ ਦੀਨਾ ਕਿ ਸਰਵੱਤਰ ਅੜੀਨਾ ਕਿ ਸਰਵੱਤਰ ਜਾਹੂ ਕਿ ਸਰਵੱਤਰ ਪਾਹੂ ਕਿ ਸਰਵੱਤਰ ਦੇਸਾ ਕਿ ਸਰਵੱਤਰ ਭੇਸਾ ਕਿ ਸਰਵੱਤਰ ਕਾਲਾ ਕਿ ਸਰਵੱਤਰ ਪਾਲਾ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸੁਖਾ ਕਿ ਸਰਵੱਤਰ ਭੁੱਖਾ ਕਿ ਸਰਵੱਤਰ ਤ੍ਰਾਣ ਕਿ ਸਰਵੱਤਰ ਪ੍ਰਾਣ ਕਿ ਸਰਵੱਤਰ ਦੇਸਾ ਕਿ ਸਰਵੱਤਰ ਭੇਸਾ ਕਿ ਸਰਵੱਤਰ ਮਾਨਿਆ ਸਦਾ ਵਰਦਾਨਿਆ ਕਿ ਸਰਵੱਤਰ ਜਾਪਿਆ ਕਿ ਸਰਵੱਤਰ ਥਾਪਿਆ ਕਿ ਸਰਵੱਤਰ ਭੰਨ ਕਿ ਸਰਵੱਤਰ ਮਨ ਕਿ ਸਰਵੱਤਰ ਇੰਦਰਾ ਕਿ ਸਰਵੱਤਰ ਚੰਦਰਾ ਕਿ ਸਰਬੰ ਕਲੀਮ ਕਿ ਪਰਮੰਗ ਫਹੀਮ ਕਿ ਆਕਲ ਅਲਮ ਕਿ ਸਾਹਿਬ ਕਲਮ ਕਿ ਉਸ ਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਲੀਖਤ ਮੁਦਾਮ ਗਨੀ ਮੁਲ ਸ਼ਿਕਸਤੇ ਗਰੀਬ ਉਲ ਪਰਸਤ ਮਿਲ ਦਲ ਮਕਾਨਾ ਜਮੀਨ ਦਲ ਜਮਾਨਾ ਤਮੀਜਲ ਤਮਾਮ ਰੁਜੂ ਉਲ ਨਿਦਾਨ ਹਰੀ ਫਲਾ ਜੀ ਮੈਂ ਰਜਾਇਕ ਜਗੀਨਾ ਅਨੇਕੋ ਤਰੰਗ ਹੈ ਭੇਦ ਹੈ ਪੰਗ ਹੈ ਜੀ ਜੋ ਨਵਾਜ ਹੈ ਗਨੀ ਮੁਲਖ ਰਾਜ ਹੈ ਨੇਰ ਮੁਕਤਾ ਸਰੂਪ ਹੈ ਤਰੇ ਮੁਕਤਾ ਬਭੂਤਾ ਪ੍ਰਭੁਗਤਾ ਪ੍ਰਭਾ ਹੈ ਸੁਜਗਤ ਸੁਦਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਪ੍ਰਾਜ ਹੈ ਸਦਾ ਸਰਬ ਸਾਜ ਹੈ।

ਅਜਾਤ ਹੈ ਅਜਾਤ ਹੈ ਚਰਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਯੁਕਤਾ ਸਰਬੰਗ ਮੁਕਤਾ ਰਿਸ਼ਾਵਰ ਸੰਤ ਵੈ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਆਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤ੍ਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨ ਪੁੱਤਰ ਨ ਪੁੱਤਰ ਨ ਸੱਤਰ ਨ ਮਿੱਤਰ

ਹਾਜ਼ਰ ਹਜ਼ੂਰ ਹੈ ਮੇਸਰ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕਿ ਸੰਦਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕੇ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਕਮਾਲ ਹੈ ਕਿ ਸੰਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਨਵਾਜ ਹੈ ਰੀਬ ਸਗਨ ਹੈ ਰਾਸਲ ਫਿਕਨ ਹੈ ਕਲੰਕ ਪ੍ਰਣਾਸ ਹੈ ਸਮਰਤਨ ਨਿਵਾਸ ਹੈ ਅਗੰਜਲ ਅਗਨੀਮ ਹੈ ਰਜਾਏ ਕਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਬ੍ਰਣਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਭਵਨ ਹੈ ਮੇਸਲ ਲਵਨ ਹੈ ਤਮਾਮਨ ਤਮੀਜ ਹੈ ਸਮਸਤਲ ਅਜੀਜ ਹੈ ਪਰਮਰ ਮੀਸ ਹੈ ਸਮਸਤਲ ਅਦੀਸ ਹੈ ਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਂਦਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ।

ਗੁਣ ਗਣ ਪ੍ਰਣਾ ਜਲ ਥਰਮ ਜਾਮ ਰਸ਼ਿਜ ਅੰਗ ਆਸਨ ਅਪੰਗ ਉਪਮਾ ਅਭਾਰ ਗਤਮਿਤ ਉਦਾਰ ਜਲ ਥਰ ਆ ਮੰਡ ਦੇਸ

ਪਰਮਾਤਮਾ ਸਰਵਾਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਭੁਜੰਗ ਬਰਿਆਦ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗਾਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀ ਨਾਦੰ ਬਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂ ਮੰਗੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ

ਪ੍ਰਿਯੇ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਰਹੇ ਹੋ ਘਰ ਯੋਗ ਜਤੀ ਕੇ ਸੂਰ ਸਰਾਤਨ ਸੁਧ ਸਦਾਰਗ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੂ ਨ ਦੇਖੀਏ ਪਾਮ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ

ਕੋ ਜਾਤਨ ਵਾਰੇ ਪਾਰੀ ਭਜਾਨ ਕੇ ਭੂ ਭਲੀ ਬੇਨਾਮ ਸੀਸ ਨ ਜਾਤ ਵਿਚਾਰੇ ਇਹ ਤੇ ਪੈਤਾ ਕੰਮ ਹੈ ਭੂਪਤਾ ਅੰਧ ਕੋ ਨੰਗੇ ਹੀ ਪਾਏ ਪਦਾਰੇ ਜੀਤ ਫਿਰਾ ਸਬਦੇ ਦਸਾਨ ਕੋ ਬਾਜਤ ਢੋਲ ਮ੍ਰਿਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾ ਅੰਤ ਕੇ ਦਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਵਸੇਖਾ

ਸ਼੍ਰੀ ਭਗਵਾਨ ਭਜੇ ਮਿਨ ਮੁਗਪਤੇ ਕਰਤੀ ਮਿਨੇ ਕਨ ਲੇਖਾ ਸ਼ੁੱਧ ਸੇ ਪਹਾ ਦੁਨੰਦ ਬਹਾ ਸੋ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਹਲੇ ਨਹ ਲੈਂਗੇ ਤੋਰੈ ਰੀਨ ਮਰੂਰ ਮਵਾਸਨ ਮਾਤੇ ਮਤੰਗਰ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਰ ਜਹਾਨ ਨਿਦਾਨ ਚਲੈਂਗੇ ਬੀਰਾ ਪਾਰ ਬੜੇ ਬਰਿਆਰ ਵਿਚਾਰਿਆ ਸਾਰ ਕੀ ਧਾਰ ਪਛਈਆ ਤੂੰ ਤਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੂੜ ਨਹਾਰ ਸੁਬਾਤਨ ਹੀ ਚਗਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਜਕਾ ਨੇ ਇੱਕ ਸੋ ਏਕ ਦਵਈਆ ਧਾਨ ਵਧੇ ਫਨੇ ਸਾਚਰ ਭੂਤ ਭਵਿੱਖ ਭਵਾਨ ਜਪੈ ਗਏ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾ ਥਪੈ ਗੇ ਪੁਨ ਪਰ ਤਾਪਨ ਬਾੜ ਜੈ ਤੁਨ ਭਾਪਨ ਗੇ ਬਾ ਪੁੰਜ ਖਪੈ ਗੇ ਸਾਧ ਸੁਨ ਪਰ ਸੰਨ ਫਿਰੈ ਜਗ ਛਤਰ ਸਵੈ ਅਵਲੋ ਚਪੈ ਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਉ ਤਰਲੋ ਕੋ ਰਾਜ ਕਰੈ ਗੇ ਕੋਟ ਸ਼ਨਾਨ ਗਜਾਦ ਗਦਾਨ ਨੇ ਸਵੰਬਰ ਸਾਜ ਮਰੈਂਗੇ ਬ੍ਰਹਮ ਮਹੇਸਰ ਮਿਸਨ ਸਚੀ ਪਤ ਅੰਤ ਫਸੇ ਜੰਭਾ ਪਰੈਂਗੇ ਜੇ ਨਰ ਸ਼੍ਰੀ ਭਰ ਕੇ ਪ੍ਰਸ ਹੈ ਭਗਤੇ ਨਰ ਫਿਰ ਨਾ ਦੇ ਤਰੈਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਂ ਲਗਾਇਓ ਨਾਦ ਫਿਰਿਓ ਲੀਏ ਸਾ ਸਮੁੰਦਰਨ ਲੋ ਗਯੋ ਪਰ ਲੋ ਗਵਾਯੋ ਬਾਸਕੀਓ ਮਿਖਿਆਨ ਸੁਬੈਠਕੈ ਐਸੇ ਹੀ ਐਸੇ ਸੁਗੈ ਸੁਬਤਾਯੋ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਆਤਨੀ ਪ੍ਰਭਾਯੋ ਕਾਹੂ ਲੈ ਪਾਹਨ ਪੂਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਯੋ ਕਹੂੰ ਲਖਿਓ ਹਰ ਵਾਚੀ ਦਿਸਾ ਮੈਂ ਕਹੂੰ ਪਛਾਂਕੋ ਸੀਸਨ ਮਾਯੋ ਕੂ ਬਤਾਨ ਕੋ ਪੂਜਤ ਹੈ ਪਸ਼ਕੂ ਮਿਰ ਤਾਨ ਕੋ ਪੂਜਨ ਤਾਯੋ ਕੂਰ ਕਿਰਿਆ ਔਰ ਜਿਉ ਸਭ ਹੀ ਜਾ

ਚਾਉ ਪਾਈ ਅਮਰੀ ਕਰੋ ਹਾ ਦਰ ਇੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨ ਮਨ ਰਹਿ ਹਮਾਰਾ ਇਪਨਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾ ਦੈ ਮੁਹਿ ਬਚਾਵੋ ਸੁਖੀ ਬਸੈ ਮੂਰੂ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰ ਅੱਛਾ ਨੀ ਕਰਦਾ ਕਰੀਆ ਸਭਾ ਰਣ ਕਉ ਆਸ ਨਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਭਜ

ਆ ਬਹਾਦੈ ਮੁਦੇ ਵਰੀਆ ਮਨਨ ਕਾਲ ਕਾ ਤ੍ਰਾਨ ਵਰੀਆ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਜੂ ਕਰੀਓ ਰਿਸ਼ਾ ਰਾਹ ਲਿਓ ਮੇਰਾ ਖਨਹਾਰੇ ਸਾਇਮ ਸੰਤ।

ਜਮਨ ਕਾਲ ਸਾ ਜਗਤ ਬਨਾਇਓ ਦੇਵ ਦੈ ਜਚਨੀ ਬਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਾਲਮੋ ਬਦ ਕੀਆ ਕੜ ਕੜ ਕੇ ਅੰਦਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰਿਆ ਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਦਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕੀ ਪੀਰ ਪਛਾਣੈ ਘਾਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਆਕਰਖ ਕਰਤ ਹੋ ਕਬਹੂੰ ਤੁਮੈ ਮਿਲਤ ਦੇ ਤਰਸਬਹੂੰ ਜੇਤੇ।

ਕਥਾ ਕਹੂੰ ਸਿਮਰ ਪੈ ਸੰਗਰ ਕੈਠਾ ਸਿਗਰੀ ਸਿਹਤ ਦਿਖਾਏ ਚੰਬਵਾ ਜੁਗਾ ਸਰੂ ਸੁਅੰਬਵ ਅਵਰਸ਼ਾ ਮੇਰੀ ਤੁਮ ਕਰੋ ਸਿੱਖ ਉਮਾਰ ਆ ਸਿੱਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੀ ਆ ਤੁਰਤਾ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤਾ ਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤੰਗੇ ਤੁਮ ਸੰਗੜ ਸਵਟਾਰੇ ਜੂ ਕਲ ਕੋ ਇੱਕ ਬਾਹਰ ਤੇ ਆਏ ਹੈ ਤਾਂ ਕੀ ਘਾਲ ਨਿਗੜਦਾ ਹੈ।

ਮਾਰੀ ਸਰਬ ਠਾਰ ਮੋਹ ਸਹਾਈ ਦੁਸ਼ਟਾ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਰਬੈ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋਸ਼ਾ ਕਰਤਾ ਸ਼੍ਰੀ ਆ ਤੁਜਾ ਭਏ ਦਿਆਲਾ।

ਸਭ ਤੁਧ ਉਪਾਈ। ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ।

ਹੈ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ

ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ,

ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ ਸਤਿਗੁਰੂ ਜੀ ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਮਨ 'ਤੇ ਵਸਾਉਣਾ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਸੱਚੇ ਪਾਤਸ਼ਾਹ ਜੀ ਆਗਿਆ ਬਖਸ਼ਿਸ਼ ਕਰੋ ਜੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾ

ਗੁਰੂ ਕੀ ਸਾ ਜੀਣ ਵਾਲੀ ਸਾਹ ਸੰਗਤ ਆਵਣ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਮਾਣ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਆਓ ਭਾਈ ਸਾਹਿਬ ਜੀ ਦੇ ਜਥੇ ਤੋਂ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਧ ਪੁਰਖ ਸੁਰਨਾਥ ਪਹਿ ਵਿਚਾ ਡਾਣੇ ਆਕਾਸ ਪਹਿ ਵਿਚ ਉਦਮਾ ਬਲਸੂਰ ਪਹਿ ਵਿਚ ਆਵੈ ਜਾਵੈ ਪੂਰ ਸਗਲਿਆਂ।

ਮੁਸਲਮਾਨਾਂ ਸਿਫ਼ਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪੋ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਰਿੰਦਰ ਸ਼ਰੂਪਾ ਪਾਰ ਤੀਰਥ ਨਾਵੇ ਅੱਛਾ ਪੂਜਾ।

ਗੁਰੂ ਸਾਹਿਬ ਜੀ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ

ਕਿਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ।

ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰੇ ਲਾਈਆਂ। ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆਂ। ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਬਾਈਆਂ। ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਬਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਪ ਜੀ ਸਰਵਣ ਕਰ ਰਹੇ ਹੋ। ਨਿਤਨੇਮ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਰਿਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਗਏ ਹਨ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤਾ ਆਪ ਜੀ ਨੇ ਸਰਵਣ ਕੀਤਾ। ਅੱਜ ਦਾ ਮੁੱਖ ਵਾਕ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਮੁੱਖ ਚੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਦ੍ਰਿੜ ਕਰਵਾ ਰਹੇ ਨੇ, ਇਹ ਮਨੁੱਖਾ ਜਨਮ ਜਿਸ ਕਾਰਜ ਲਈ ਮਿਲਿਆ ਇਹ ਕਾਰਜ ਸਾਡਾ ਹੋ ਜਾਵੇ। ਇਸ ਕਰਕੇ ਵਾਰ ਵਾਰ ਗੁਰੂ ਸਾਨੂੰ ਉਸ ਸਾਡਾ ਮਾਲਕ ਨਿਰੰਕਾਰ ਸੱਚ ਉਸ ਨੂੰ ਦ੍ਰਿੜ ਕਰਾਉਂਦਾ ਹੈ। ਉਹ ਤਾਂ ਹੀ ਹੋ ਸਕਦਾ ਹੈ ਜੇ ਸਿੱਖ ਗੁਰੂ ਨੂੰ ਆਤਮ ਸਮਰਪਣ ਕਰ ਦੇਵੇ, ਤਨ ਮਨ ਧਨ ਸੌਂਪ ਦੇਵੇ। ਅੱਜ ਦੇ ਸ਼ਬਦ ਵਿੱਚ ਹੀ ਸੱਚੇ ਪਾਤਸ਼ਾਹ ਹੀ ਸਮਝਾ ਰਹੇ ਨੇ, ਜਦੋਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ 'ਤੇ ਕਿਰਪਾ ਹੋਈ ਸਮਾਂ ਬਣਿਆ, ਪੂਰਬਲੇ ਕਰਮ ਅਨੁਸਾਰ ਫਿਰ ਸਾਨੂੰ ਪੂਰੇ ਗੁਰੂ ਦਾ ਮਿਲਾਪ ਹੁੰਦਾ। ਜਦੋਂ ਗੁਰੂ ਅਮਰਦਾਸ ਜੀ 'ਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਤਾਂ ਉਹ ਗੁਰੂ ਦੀ ਸ਼ਰਨ 'ਚ ਆਏ। ਗੁਰੂ ਤੋਂ ਫਿਰ ਉਹਨਾਂ ਨੂੰ ਗਿਆਨ ਮਿਲਿਆ, ਹਾਲਾਂਕਿ ਉਹਨਾਂ ਨੂੰ ਪਹਿਲਾਂ ਵੀ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦਾ ਗਿਆਨ ਸੀ, ਬਹੁਤ ਗ੍ਰੰਥ ਪੜ੍ਹੇ ਸੀ, ਪਰ ਗੁਰੂ ਤੋਂ ਬਿਨਾਂ ਭੇਤ ਨਹੀਂ ਆ ਸਕਦਾ। ਇਸ ਕਰਕੇ ਜੀਵ ਨੂੰ ਗੁਰੂ ਕੋਲ ਆਉਣਾ ਪੈਂਦਾ, ਗੁਰੂ ਵਾਲੇ ਬਣਨਾ ਪੈਂਦਾ, ਤਨ ਮਨ ਧਨ ਸੰਪਣਾ ਪੈਂਦਾ, ਸਤ ਸੰਗਤ 'ਚ ਆਉਣਾ ਪੈਂਦਾ। ਸਤ ਸੰਗਤ 'ਚ ਆ ਕੇ ਜੋ ਗੁਰੂ ਕਹਿੰਦਾ ਹੈ ਉਹ ਕਰਨਾ ਪੈਂਦਾ, ਤਨ ਮਨ ਧਨ ਸੌਂਪ ਕੇ। ਜਿਵੇਂ ਤੀਜੇ ਪਾਤਸ਼ਾਹ ਨੇ ਆਪ ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ ਅਤੇ ਪਰਮਾਤਮਾ ਨੂੰ ਮਿਲੇ। ਜਿਵੇਂ ਉਹ ਮਿਲੇ ਫਿਰ ਉਹ ਸ਼ਬਦਾਂ 'ਚ ਬਿਆਨ ਕਰਦੇ ਨੇ ਸਾਨੂੰ, ਕਿਵੇਂ ਅਸੀਂ ਗੁਰੂ ਕੋਲ ਗਏ, ਗੁਰੂ ਨੇ ਕਿਰਪਾ ਕੀਤੀ, ਸਾਨੂੰ ਕਿਵੇਂ ਸੇਵਾ 'ਤੇ ਲਾਇਆ। ਇਸ ਕਰਕੇ ਗੁਰੂ ਕੋਲ ਆ ਕੇ ਅਸੀਂ ਗੁਰੂ ਦੀ ਸੇਵਾ, ਗੁਰੂ ਦੇ ਰਾਹੀਂ ਫਿਰ ਅੱਗੇ ਸਤਿਗੁਰ ਦੀ ਸੇਵਾ ਕਰਨੀ ਹੁੰਦੀ ਹੈ। ਇਸ ਲਈ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਨੇ ਉਦਾਹਰਣਾਂ ਦੇ ਕੇ। ਆਓ ਇਸ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖਕੈ ਉਬੀ ਸੇਵ ਕਰੇ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਹਾਥੀ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਜਿਵੇਂ ਹਾਥੀ ਬਹੁਤ ਤਕੜਾ ਜਾਨਵਰ ਹੈ, ਬੜਾ ਸ਼ਕਤੀਸ਼ਾਲੀ ਹੈ, ਪਰੰਤੂ
ਜੋ ਸ਼ਿਕਾਰੀ ਹੈ ਉਸ ਦੀ ਕਮਜ਼ੋਰੀ ਦੇਖ ਕੇ ਉਸ ਨੂੰ ਕਾਬੂ ਕਰ ਲੈਂਦਾ ਹੈ। ਕਾਬੂ ਕਰਕੇ ਉਸ ਨੂੰ ਇੱਕ ਲੋਹੇ ਦਾ ਕੁੰਡਾ ਹੁੰਦਾ ਜਿਹਨੂੰ ਅੰਕਸ ਕਿਹਾ ਗਿਆ ਇੱਥੇ, ਉਸ ਦੇ ਨਾਲ ਕੰਟਰੋਲ ਕਰਕੇ ਜਿੱਧਰ ਨੂੰ ਇਸ਼ਾਰਾ ਕਰਦਾ ਉੱਧਰ ਨੂੰ ਜਾਂਦਾ ਹੈ। ਉਹਦੀ ਧਾਰਨਾ ਮਹਾਰਾਜ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ। ਅਹਿਰਨ ਕਹਿੰਦੇ ਨੇ ਜਦੋਂ ਲੋਹੇ ਦਾ ਕੋਈ ਕਰਮ ਕਰਦਾ ਹੈ ਉਹ ਹਥੌੜਾ ਅਤੇ ਥੱਲੇ ਇੱਕ ਲੋਹੇ ਦਾ ਬਹੁਤ ਸਾਰਾ ਹੁੰਦਾ ਉਹਨੂੰ ਅਹਿਰਨ ਕਹਿੰਦੇ ਨੇ, ਜੀਹ 'ਤੇ ਰੱਖ ਕੇ ਘੜਿਆ ਜਾਂਦਾ ਲੋਹੇ ਨੂੰ। ਇਹ ਉਦਾਹਰਨ ਦਿੱਤੀ ਗਈ ਹੈ, ਕਹਿੰਦੇ ਇਸ ਤਰ੍ਹਾਂ ਜਿਵੇਂ ਉਹ ਹਾਥੀ ਅਤੇ ਉਹ ਅਹਿਰਨ ਅਤੇ ਕਿੰਨੀਆਂ ਮਰਜ਼ੀ ਸੱਟਾਂ ਵੱਜਦੀਆਂ ਉਹ ਅਹਿਰਨ ਡੋਲਦਾ ਨਹੀਂ, ਇਸੇ ਤਰ੍ਹਾਂ ਕਹਿੰਦੇ ਤੁਸੀਂ ਆਪਣਾ ਮਨ ਅਤੇ ਤਨ ਗੁਰੂ ਨੂੰ ਜੇ ਸੌਂਪ ਦੇਵੋ ਸੇਵਾ ਫੇਰ ਕਰੋ। ਜੇ ਤੁਸੀਂ ਤਨ ਮਨ ਨਹੀਂ ਸੌਂਪਿਆ ਗੁਰੂ ਨੂੰ, ਜੇ ਤੁਸੀਂ ਤਨ ਮਨ ਧਨ ਸੌਂਪੋਗੇ ਗੁਰੂ ਨੂੰ ਫੇਰ ਸੇਵਾ ਕਰੋਗੇ, ਉਸ ਤੁਹਾਡੀ ਸੇਵਾ ਕੀਤੀ ਪ੍ਰਵਾਨ ਹੋ ਜਾਣੀ ਹੈ ਭਾਵੇਂ ਥੋੜ੍ਹੀ ਕੀਤੀ ਹੋਵੇ। ਜੇ ਤਨ ਮਨ ਧਨ ਗੁਰੂ ਨੂੰ ਸੌਂਪਿਆ ਹੀ ਨਹੀਂ, ਜਿੰਨੀ ਮਰਜ਼ੀ ਸੇਵਾ ਕਰੀ ਚੱਲੋ ਮਨ ਦੀ ਮੱਤ ਅਨੁਸਾਰ ਥਾਏ ਨਹੀਂ ਪੈਂਦੀ। ਇਸ ਕਰਕੇ ਉਹਦੀ ਉਦਾਹਰਨ ਦਿੱਤੀ ਗਈ ਆ ਹਸਤੀ ਦੀ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਮਨ ਧਨ ਅੱਗੇ ਰੱਖ ਕੇ ਗੁਰੂ ਦੇ ਅੱਗੇ ਆਪਣਾ ਆਪ ਭੇਟ ਕਰਕੇ ਉਹ ਵੀ ਸੇਵ ਕਰੇ, ਫਿਰ ਕਹਿੰਦੇ ਕੀ ਹੋਊਗਾ ਜਿਸ ਤਰ੍ਹਾਂ ਕਰੋਗੇ। ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸਿਸ਼ਟ ਕਾਲੇ। ਕਹਿੰਦੇ ਇਉਂ ਤੁਸੀਂ ਆਪਾ ਭਾਵ ਖਤਮ ਕਰਕੇ ਸ੍ਰਿਸ਼ਟੀ ਦੇ ਰਾਜੇ ਬਣ ਜਾਵੋਗੇ, ਸਭ ਰਾਜ ਸਿਸ਼ਟ ਕਾਲੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਗੁਰਬਾਣੀ 'ਚ ਇੱਥੇ ਹੀ ਦੇ ਰਹੇ ਨੇ। ਮਹਾਰਾਜ ਕਹਿੰਦੇ ਮਨ ਕੁੰਚਰ, ਜਿਵੇਂ ਇੱਥੇ ਹਾਥੀ ਦੀ ਉਦਾਹਰਨ ਦਿੱਤੀ ਹੈ, ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤੇ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਉਦਾਹਰਨ ਦਿੱਤੀ ਹੈ ਸਾਨੂੰ ਇੱਕ ਫਿਰ ਉਸੇ ਤਰ੍ਹਾਂ ਹੀ ਜਿਵੇਂ ਅੱਜ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਮਨ ਹਾਥੀ ਦੀ ਤਰ੍ਹਾਂ ਮਸਤ ਹੋਇਆ ਸੰਸਾਰ 'ਚ ਫਿਰਦਾ, ਮਨ ਰੁਕਦਾ ਨਹੀਂ, ਸਾਡਾ ਮਨ ਟਿਕਦਾ ਨਹੀਂ। ਜਿੰਨਾ ਚਿਰ ਮੁਹਾਵਤ ਜਿਹੜਾ ਹਾਥੀ ਨੂੰ ਕੁੰਡੇ ਦੇ ਨਾਲ ਕੰਟਰੋਲ ਕਰਦਾ, ਜਿਵੇਂ ਕਿ ਗੁਰੂ ਦਾ ਸ਼ਬਦ ਕੁੰਡਾ ਅਤੇ ਗੁਰੂ ਮੁਹਾਵਤ ਹੈ, ਜਦੋਂ ਇਹ ਸ਼ਬਦ ਦੇ ਦਾਇਰੇ 'ਚ ਮਨ ਆ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਕਿਤੇ ਦੌੜਦਾ ਨਹੀਂ। ਮਨ ਕੁੰਚਰ ਪੀਲਕ ਗੁਰੂ, ਪੀਲਕ ਕਹਿੰਦੇ ਨੇ ਹਾਥੀ ਨੂੰ ਚਲਾਉਣ ਵਾਲੇ ਮੁਹਾਵਤ ਨੂੰ, ਗੁਰੂ ਕਹਿੰਦੇ ਉਹ ਫਿਰ ਮੁਹਾਵਤ ਦਾ ਕੰਮ ਕਰਦਾ ਹੈ। ਗਿਆਨ ਕੁੰਡਾ, ਇਹ ਗੁਰੂ ਦਾ ਗਿਆਨ ਸਾਡੇ ਮਨ ਨੂੰ ਆ ਜਾਵੇ ਕਿਤੇ, ਜੈ ਖਿੰਚੈ ਤੈ ਜਾਏ। ਕਹਿੰਦੇ ਜਿੱਧਰ ਨੂੰ ਫਿਰ ਗੁਰੂ ਤੋੜਦਾ ਸਿੱਖ ਉੱਧਰ ਨੂੰ ਜਾਊਗਾ, ਆਪਣੀ ਮੱਤ ਛੱਡ ਦਊਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਇਹ ਗਿਆਨ ਦਾ ਜਿਹੜਾ ਕੁੰਡਾ ਹੈ ਇਹਦੇ ਬਿਨਾਂ ਤੁਹਾਡੇ ਮਨ ਨੇ ਟਿਕਣਾ ਨਹੀਂ। ਜੇ ਗੁਰੂ ਦਾ ਗਿਆਨ ਹੀ ਨਾ ਆਇਆ, ਜਿਹਨੂੰ ਗੁਰਬਾਣੀ 'ਚ ਪ੍ਰਮਾਣ ਕਰਦੇ ਨਾ ਗਿਆਨ ਕਾ ਬੱਧਾ ਮਨ ਰਹੇ, ਇਹ ਮਨ ਜਿਹੜਾ ਹੈ ਆਪਾਂ ਟਿਕਦਾ ਨਹੀਂ, ਜਿਹੜਾ ਸਾਡੀ ਸਾਰਿਆਂ ਦੀ ਸ਼ਿਕਾਇਤ ਹੁੰਦੀ ਹੈ ਜਿੰਨਾ ਚਿਰ ਇਹ ਗਿਆਨ ਨਹੀਂ ਆਉਂਦਾ ਉਨਾ ਚਿਰ ਮਨ ਟਿਕਣਾ ਹੀ ਨਹੀਂ। ਜਿੱਥੇ ਮਰਜ਼ੀ ਭੱਜ ਲਓ ਦੁਨੀਆਂ ਦੇ ਵਿੱਚ, ਜਿੰਨੇ ਮਰਜ਼ੀ ਮੈਡੀਟੇਸ਼ਨ ਕਰ ਲਓ, ਗਿਆਨ ਕਾ ਬੱਧਾ ਮਨ ਰਹੇ। ਇਸ ਕਰਕੇ ਇਸ ਮਨ ਨੂੰ ਸਮਝਾਉਣ ਲਈ ਗੁਰੂ ਦਾ ਗਿਆਨ ਦੇਣਾ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਗਿਆਨ ਕੁੰਡਾ, ਮਹਾਰਾਜ ਕਹਿੰਦੇ ਜੈ ਖਿੰਚੇ ਤਾਂ ਜਾਏ, ਫਿਰ ਮਨ ਨੂੰ ਕਿਸੇ ਪਾਸੇ ਜਾਊਗਾ ਨਹੀਂ, ਜਿੱਧਰ ਨੂੰ ਗੁਰੂ ਤੋਰੂਗਾ ਉੱਧਰ ਨੂੰ ਜਾਊਗਾ। ਇਉਂ ਮਨ ਤਨ ਅੱਗੇ ਰੱਖ ਕੇ, ਇਉਂ ਆਪਣੇ ਮਨ ਨੂੰ ਗੁਰੂ ਨੂੰ ਵੇਚ ਕੇ ਉਹ ਵੀ ਸੇਵ ਕਰੇ, ਫਿਰ ਗੁਰੂ ਦੀ ਸੇਵਾ ਜਿਹੜੀ ਨਿਸ਼ਕਾਮ ਹੋ ਕੇ ਕਰੇ ਉਹ ਵੀ ਸੇਵ ਕਰੇ, ਤਤਪਰ ਰਹੇ ਹਰ ਵੇਲੇ ਹਾਜ਼ਰ ਰਹੇ ਗੁਰੂ ਦੀ ਸੇਵਾ 'ਚ। ਇੱਕ ਸਿੱਖ ਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਦੇਖੇ, ਗੁਰੂ ਦੀ ਮਹਿਮਾ ਕਰੇ, ਗੁਰੂ ਦੀ ਵਡਿਆਈ ਕਰੇ, ਕਿਸੇ ਦੂਜੇ ਦੀ ਵਡਿਆਈ ਨਾ ਕਰੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ। ਇਹ ਮਨ ਨੂੰ ਸਮਝਾਉਣ ਲਈ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੜ੍ਹ ਲਓ,
ਕਿਸੇ ਦੂਜੇ ਨੂੰ ਨਹੀਂ ਸਮਝਾਇਆ, ਸਾਡੇ ਮਨ ਨੂੰ ਸਮਝਾਇਆ। ਮਨ ਇੱਕੋ ਹੀ ਹੈ ਸਾਰਿਆਂ ਦਾ, ਕਿਉਂਕਿ ਮਨ ਤੋਂ ਜੋਤ ਸਰੂਪ ਹੈ। ਸਾਰੇ ਮਨਾਂ ਨੂੰ ਉਪਦੇਸ਼ ਹੈ ਜਿੰਨੇ ਵੀ ਮਨ ਨੇ। ਤਨ ਵੱਖਰੇ ਵੱਖਰੇ ਹੋ ਸਕਦੇ ਨੇ, ਆਕਾਰ ਵੱਖਰੇ ਵੱਖਰੇ ਹੋ ਸਕਦੇ ਨੇ, ਮਨ ਜੋਤ ਸਰੂਪ ਹੀ ਹੈ। ਇਹ ਗੁਰਬਾਣੀ ਮਨ ਨੂੰ ਸਮਝਾਉਂਦੀ ਹੈ, ਮਨ ਸਮਝਦਾ ਨਹੀਂ, ਕਿਉਂਕਿ ਇਹ ਗਿਆਨ ਗੁਰੂ ਦਾ ਹਿਰਦੇ 'ਚ ਨਹੀਂ ਵਸਾਉਂਦਾ, ਮਨ 'ਚ ਵਸਾਉਂਦਾ ਨਹੀਂ, ਗਿਆਨ ਨੂੰ ਸੁਣਦਾ ਨਹੀਂ। ਜਿੰਨਾ ਇਹ ਗਿਆਨ ਹਿਰਦੇ 'ਚ ਵਸੀ ਜਾਊ, ਮਨ ਦੇ ਵਿੱਚ ਵਸੀ ਜਾਊਗਾ, ਓਨਾ ਮਨ ਟਿਕ ਜੂਗਾ। ਕਿਉਂਕਿ ਮਨ ਜਿਹੜਾ ਭੱਜਦਾ ਹੈ ਇਹ ਵਿਕਾਰਾਂ 'ਚ ਭੱਜਦਾ ਹੈ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ 'ਚ ਭੱਜਦਾ ਸਾਰੀ ਦਿਹਾੜੀ। ਜਦੋਂ ਗਿਆਨ ਹੋ ਜਾਂਦਾ ਫਿਰ ਇਹਨੂੰ ਪਤਾ ਲੱਗ ਜਾਂਦਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦਿੰਦੇ ਤੋਟਨਾ ਆਵਈ ਅਗੰਤ ਭਰੇ ਭੰਡਾਰ। ਫਿਰ ਇਹਨੂੰ ਫਿਕਰ ਖਤਮ ਹੋ ਜਾਂਦਾ, ਜਿਹੜਾ ਇਹਨੂੰ ਹਰ ਵੇਲੇ ਇੱਕ ਝੋਰਾ ਲੱਗਿਆ ਰਹਿੰਦਾ, ਫਿਕਰ ਲੱਗਿਆ ਰਹਿੰਦਾ ਇਹ ਕੀ ਹੋਊਗਾ, ਹੁਣ ਕੀ ਹੋਊਗਾ। ਫਿਰ ਇਹ ਗਿਆਨ ਜਦੋਂ ਆ ਜਾਂਦਾ ਫਿਰ ਇਹ ਮਨ ਨੂੰ ਪਤਾ ਲੱਗ ਜਾਂਦਾ ਜੋ ਕੁਛ ਹੋ ਰਿਹਾ ਇਹ ਸਭ ਉਹਦੇ ਹੁਕਮ 'ਚ ਹੋ ਰਿਹਾ। ਫਿਰ ਮਨ ਹੁਕਮ 'ਚ ਆ ਜਾਂਦਾ। ਗੁਰਬਾਣੀ ਦੀ ਜਦੋਂ ਖੋਜ ਕਰੋਗੇ ਨਾ ਪਤਾ ਲੱਗੂਗਾ, ਜੋ ਵੀ ਸਾਰੀ ਆ ਪ੍ਰਕਿਰਤੀ ਹੈ ਪੰਜਾਂ ਤੱਤਾਂ ਤੋਂ ਬਣੀ ਹੈ, ਇਹ ਪੰਜੇ ਤੱਤ ਹੁਕਮ 'ਚ ਨੇ, ਇਹ ਪੰਜੇ ਤੱਤ ਹੁਕਮ ਚੱਲਦੇ ਨੇ ਸਾਰੇ। ਇਹ ਪੰਜਾਂ ਤੱਤਾਂ ਤੋਂ ਸਭ ਕੁਛ ਪੈਦਾ ਹੋਇਆ, ਸਾਰੇ ਉਹਦੇ ਹੁਕਮ 'ਚ ਚੱਲਦੇ ਨੇ। ਬਸ ਇੱਕ ਆਕੀ ਹੈ ਤਾਂ ਸਾਡਾ ਇਕੱਲਾ ਮਨ ਹੀ ਆਕੀ ਆ ਉਸ ਨਿਰੰਕਾਰ ਤੋਂ। ਇਸ ਲਈ ਇਸ ਮਨ ਨੂੰ ਹੁਕਮ 'ਚ ਲਿਆਉਣਾ, ਜਿਵੇਂ ਬਾਕੀ ਪ੍ਰਕਿਰਤੀ ਸਾਰੀ ਹੁਕਮ 'ਚ ਚੱਲ ਰਹੀ ਆ। ਅਤੇ ਜਿਹਨੂੰ ਜਪ ਜੀ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਗਿਆ, ਸਾਡਾ ਮਨ ਇਸ ਕੂੜ ਨਾਲ ਜੁੜਨ ਕਰਕੇ ਕੂੜ ਦੀ ਪਾਲ ਬਣ ਗਈ ਹੈ ਚਾਰ ਚੁਫੇਰੇ। ਗੁਰੂ ਦਾ ਸ਼ਬਦ ਰੱਖਿਆ ਚੱਕਰ ਬਣਾਇਆ ਹੀ ਨਹੀਂ, ਗੁਰਕਾ ਸ਼ਬਦ ਰਖਵਾਰੇ, ਜਿਹਨੂੰ ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈ ਹੈ। ਇਹ ਮਨ ਸਚਿਆਰਾ ਕਿਵੇਂ ਬਣੇ, ਕਿਵ ਕੂੜੇ ਟੁੱਟੇ ਪਾਲ, ਕਿਵੇਂ ਇਹ ਕੂੜ ਦੀ ਪਾਲ ਸਾਡੀ ਟੁੱਟੇ। ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਇੱਕੋ ਸ਼ਬਦ 'ਚ ਸਾਰਾ ਭੇਜ ਦੇ ਗਏ। ਹੁਕਮ ਰਜਾਈ ਚੱਲਣਾ, ਗੁਰੂ ਦੇ ਹੁਕਮ ਦੇ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਅਤੇ ਉਹਦੀ ਰਜਾ ਦੇ ਵਿੱਚ, ਦੋ ਹੀ ਗੱਲਾਂ ਕਹੀਆਂ ਗੁਰਬਾਣੀ 'ਚ। ਇਹ ਮਨ ਹੁਕਮ ਅਤੇ ਰਜਾ 'ਚ ਜਿੱਦਾਂ ਆ ਗਿਆ ਨਾ, ਬਸ ਇਹ ਮਨ ਸ਼ਾਂਤ ਹੋ ਜਾਂਦਾ, ਟਿਕ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ, ਮਹਾਰਾਜ ਕਹਿੰਦੇ ਇਹ ਮਨ ਤਨ ਆਗੇ ਰੱਖ ਕੇ ਗੁਰੂ ਨੂੰ ਆਪਣਾ ਮਨ ਤਨ ਸੌਂਪ ਦਿਓ। ਤੀਜੇ ਪਾਤਸ਼ਾਹ ਨੇ ਇਹ ਕਰਮ ਕੀਤਾ, ਉਹ ਆਪਣੀ ਗੱਲ ਦੱਸ ਰਹੇ ਨੇ ਸਾਨੂੰ। ਇਹ ਬਾਣੀ ਤੀਜੇ ਪਾਤਸ਼ਾਹ ਦੀ ਆਪਣੀ ਬਾਣੀ ਨਹੀਂ ਹੈਗੀ, ਆਪਾਂ ਤਾਂ ਇਹ ਸਮਝ ਰਹੇ ਹਾਂ, ਵਿਚਾਰ ਰਹੇ ਹਾਂ। ਕਹਿੰਦੇ ਇਉਂ ਮੈਂ ਗੁਰੂ ਦੀ ਸੇਵਾ ਕੀਤੀ ਤਨ ਮਨ ਧਨ ਸੌਂਪ ਕੇ। ਕਹਿੰਦੇ ਜਦੋਂ ਆਪਣਾ ਆਪ ਖਤਮ ਕਰ ਦਿੱਤਾ, ਹਉਮੈ ਸਭ ਤੋਂ ਵੱਡਾ ਰੋਗ ਹੈ, ਹਉਮੈ ਮੈਂ ਹਾਂ, ਹਉਮੈ ਕੀ ਹੁੰਦੀ ਹੈ, ਮੈਂ ਹਾਂ, ਜਦੋਂ ਕਿ ਮੈਂ ਨਹੀਂ, ਤੂੰ ਹੀ ਹੈ ਸਭ ਕੁਛ। ਇਹ ਬਾਣੀ ਦੇ ਵਿੱਚ ਜਿਹਨਾਂ ਗੁਰਮੁਖਾਂ ਨੇ ਫਿਰ ਬੁੱਝਿਆ, ਪਰਮਾਤਮਾ ਨਾਲ ਮਿਲਾਪ ਕੀਤਾ, ਉਹ ਕਹਿੰਦੇ ਸਭ ਕੁਛ ਤੂੰ ਹੀ ਹੈ, ਤੂੰ ਹੀ ਮੇਰੇ ਪਿਆਰੇ। ਇਸ ਕਰਕੇ ਉਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਮੈਂ ਨਹੀਂ ਮੈਂ ਹਾਂ ਹਉਮੈ। ਇਉਂ ਗੁਰਮੁਖ ਆਪ ਨਿਵਾਰੀਏ, ਆਪਣਾ ਆਪ ਖਤਮ ਕਰਨਾ, ਮੈਂ ਨਹੀਂ ਤੂੰ ਹੀ ਹੈ ਸਭ ਕੁਛ, ਤੂੰ ਕਰਨ ਕਰਾਵਣ ਵਾਲਾ ਹੈ। ਇਸ ਕਰਕੇ ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸਿਸ਼ਟ ਘਾਲੇ। ਕਹਿੰਦੇ ਉਹਨੂੰ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋ ਜਾਂਦਾ ਹੈ ਜਦੋਂ ਉਹ ਨਾਮ ਦੇ ਵਿੱਚ ਮਨ ਸਮਾ ਜਾਂਦਾ, ਹੁਕਮ 'ਚ ਆ ਜਾਂਦਾ। ਇਹ ਮਨ ਰਾਜਾ ਹੈ, ਗੁਰਬਾਣੀ 'ਚ ਸਾਨੂੰ ਸਮਝਾਇਆ ਗਿਆ ਵੀ ਤੁਸੀਂ ਰਾਜੇ ਹੋ। ਕਿਉਂ ਰਾਜੇ ਹੋ? ਕਿਉਂਕਿ ਰਾਜਾ ਨਿਰੰਕਾਰ ਰਾਜਿਆਂ ਦਾ ਰਾਜਾ ਜਿਹੜਾ ਹੈ, ਤੁਮੋ ਸਭ ਰਾਜਨ ਕੇ ਰਾਜਾ, ਉਹਦੇ ਆਪਾਂ ਬੱਚੇ ਹਾਂ। ਅਤੇ ਰਾਜੇ ਦਾ ਬੱਚਾ ਫਿਰ ਰਾਜੇ ਵਰਗਾ ਹੀ ਹੁੰਦਾ। ਇਸ ਕਰਕੇ ਸਾਡਾ ਮਨ ਰਾਜਾ ਹੈ, ਸੰਸਾਰ 'ਚ ਇਹਨੂੰ ਰਾਜਾ ਬਣਾ ਕੇ ਭੇਜਿਆ, ਪਰ ਭਿਖਾਰੀ ਬਣ ਗਿਆ ਇੱਥੇ ਆ ਕੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਕਾਇਆ ਨਗਰੀ ਇਹ ਮਨ ਰਾਜਾ। ਇਹ ਮਨ ਰਾਜਾ ਸੀ ਇਸ ਕਾਇਆ ਨਗਰੀ ਦੇ ਵਿੱਚ, ਪਰ ਇਹ ਪੰਜਾਂ ਦੇ ਵੱਸ ਹੋ ਕੇ ਭਿਖਾਰੀ ਬਣ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਾਲੇ। ਉਦਾਹਰਨ ਦੇ ਰਹੇ ਨੇ, ਜੇ ਤੁਹਾਨੂੰ ਇਹ ਨਾਮ ਦੀ ਗੁਰੂ ਤੋਂ ਪ੍ਰਾਪਤੀ ਹੋ ਗਈ, ਸ਼ਬਦ ਦੀ ਪ੍ਰਾਪਤੀ ਹੋ ਗਈ, ਕਹਿੰਦੇ ਤੁਸੀਂ ਰਾਜੇ ਹੋ। ਮਹਾਰਾਜ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਜ਼ ਸਭ ਛਿੰਨਾ। ਕਹਿੰਦੇ ਭਾਵੇਂ ਬਸਤਾ ਟੁੱਟੀ ਝੌਂਪੜੀ, ਝੌਂਪੜੀ ਛੋਟਾ ਜਿਹਾ ਘਰ ਹੋਵੇ, ਉਹ ਵੀ ਟੁੱਟਿਆ ਜਿਹਾ ਝੌਂਪੜੀ ਹੋਈ ਹੋਵੇ, ਕਹਿੰਦੇ ਚੀਰ ਸਭ ਸਿੰਨਾ,
ਚੀਰ ਕੇ ਪਹਿਨਣ ਵਾਲੇ ਕੱਪੜੇ ਵੀ ਭਾਵੇਂ ਬਹੁਤੇ ਸਾਫ਼ ਸੁਥਰੇ ਨਾ ਹੋਣ, ਫਟੇ ਹੋਏ ਹੋਣ। ਕਹਿੰਦੇ ਜਾਤਨ ਪਾਤਨ ਆਦਰੋ ਉਦਿਆਨ ਪ੍ਰਮਿੰਨਾ। ਕਹਿੰਦੇ ਭਾਵੇਂ ਜਾਤ ਵੀ ਬਹੁਤੀ ਉੱਚੀ ਜਾਤ ਦਾ ਗੁਮਾਨ ਕਰਦੇ ਨਾ ਲੋਕ, ਕਹਿੰਦੇ ਜਾਤਨ ਪਾਤ ਕੋਈ ਬਹੁਤੀ ਜਾਤ ਵੀ ਉਹਦੀ ਉੱਚੀ ਨਾ ਹੋਵੇ, ਦੁਨੀਆ ਵਾਲੇ ਉਹਦਾ ਸਤਿਕਾਰ ਵੀ ਨਾ ਕਰਨ ਬਹੁਤਾ, ਕੋਈ ਆਦਰ ਬਣਾ ਉਹਨੂੰ ਦੇਣ, ਕਿਉਂਕਿ ਗਰੀਬ ਨੂੰ ਕੋਈ ਆਦਰ ਨਹੀਂ ਦਿੰਦਾ, ਨਿਰਤ ਨਾਦਰ ਕੋ ਉਹਨਾਂ ਦੇ ਤਕੜੇ ਨਾਲ ਤਾਂ ਸਾਰੇ ਰਿਸ਼ਤੇਦਾਰੀਆਂ ਵੀ ਦੂਰ ਦੀਆਂ ਵੀ ਕੱਢੀ ਜਾਣਗੇ। ਇਸ ਕਰਕੇ ਕਹਿੰਦੇ ਉਦਿਆਨ ਪ੍ਰਮਿੰਨਾ, ਭਾਵੇਂ ਉਹ ਜੰਗਲ 'ਚ ਵੱਸਦਾ ਹੋਵੇ। ਕਹਿੰਦੇ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਰੂਪ ਨ ਇੱਠ ਧਨ ਮਿੱਤਰੋ ਕਿਸ ਸਾਕ ਨਾ ਸਿੰਨਾ, ਕੋਈ ਉਹਦਾ ਸਾਕ ਸੰਬੰਧੀ ਕੋਈ ਮਿੱਤਰ ਵੀ ਨਾ ਹੋਣ ਉਹਦੇ। ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਪਿੰਨਾ। ਕਹਿੰਦੇ ਜੇ ਉਹਦੇ ਮਨ ਦੇ ਵਿੱਚ ਨਾਮ ਵੱਸ ਗਿਆ ਪਰਮੇਸ਼ਰ ਦਾ, ਕਹਿੰਦੇ ਉਹ ਰਾਜਾ ਸਾਲੀ ਸ੍ਰਿਸ਼ਟੀ ਦਾ, ਭਾਵੇਂ ਦੁਨੀਆਂ ਦੀ ਨਜ਼ਰ ਦੇ ਵਿੱਚ ਉਹ ਭਾਵੇਂ ਕੁਛ ਵੀ ਨਹੀਂ। ਇਸ ਤਰ੍ਹਾਂ ਦੱਸਿਆ ਗਿਆ ਗੁਰਬਾਣੀ ਦੇ ਵਿੱਚ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਗੁਰਮੁਖ ਬਸ ਇੱਕ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ। ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ, ਕਹਿੰਦੇ ਇਉਂ ਗੁਰਮੁਖ ਬੁੱਝ ਲੈਂਦੇ ਨੇ। ਇਹ ਬੁਝਾਰਤ ਪਾਈ ਹੋਈ ਹੈ ਗੁਰਬਾਣੀ 'ਚ ਸਾਰੀ, ਜਿਨ੍ਹਾਂ ਨੇ ਇਹ ਬੁਝਾਰਤ ਨੂੰ ਬੁੱਝ ਲਿਆ, ਲੁਕਣ ਮਿੱਟੀ ਦਾ ਖੇਲ ਹੀ ਆ ਉਹ, ਪਰਮੇਸ਼ਰ ਆਪ ਹੀ ਮੇਰੇ ਪ੍ਰਭ ਸੱਚੇ ਅੰਦਰ ਆਪ ਲੁਕਾਇਆ, ਸਾਡੀ ਕਾਇਆ ਦੇ ਅੰਦਰ ਆਪ ਲੁੱਕ ਕੇ ਬੈਠਾ, ਸਾਡੇ ਅੰਦਰ ਹੀ ਬੈਠਾ, ਕਿਹੜਾ ਦੂਰ ਆ ਸਾਥੋਂ। ਮਹਾਰਾਜ ਕਹਿੰਦੇ ਇਉਂ ਗੁਰਮੁਖ, ਇਉਂ ਗੁਰਮੁਖਾਂ ਨੇ ਬੁੱਝ ਲਿਆ, ਇਉਂ ਗੁਰਮੁਖ ਨਾਨਕ ਗੁਰਮੁਖ ਬੁੱਝੀਐ। ਕਦੋਂ ਬੁੱਝਿਆ? ਜਾਂ ਆਪੇ ਨਦਰ ਕਰੇ, ਜਦੋਂ ਨਦਰ ਥੱਲੇ ਆ ਗਿਆ, ਜਦੋਂ ਗੁਰੂ ਦੀ ਨਦਰ ਥੱਲੇ ਆ ਗਿਆ, ਗੁਰੂ ਨੇ ਕਿਰਪਾ ਕੀਤੀ, ਸਤਿਗੁਰ ਦੇ ਸਨਮੁਖ ਕਰ ਦਿੱਤਾ, ਪਰ ਸਤਿਗੁਰ ਨੇ ਨਦਰ ਕਰਕੇ, ਸਤਿਗੁਰ ਨੇ ਨਾਮ ਧਨ ਦਿੱਤਾ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਫਿਰ ਅਸੀਂ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਗੁਰਮੁਖਾਂ ਨੇ ਬੁੱਝ ਲਿਆ। ਗੁਰਮੁਖਾਂ ਨੇ ਕਿਹਨੂੰ ਬੁੱਝਿਆ? ਆਪਣੇ ਆਪ ਨੂੰ ਪਹਿਲਾਂ ਬੁੱਝਿਆ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਮੈਂ ਕੀ ਕਰਨ ਆਇਆ ਸੰਸਾਰ ਦੇ ਵਿੱਚ। ਜਿਨ੍ਹਾਂ ਨੇ ਆਪਣੇ ਆਪ ਨੂੰ ਬੁੱਝ ਲਿਆ, ਕਿਉਂਕਿ ਪਰਮਾਤਮਾ ਵੀ ਜੋਤ ਸਰੂਪ, ਅਸੀਂ ਵੀ ਜੋਤ ਸਰੂਪ ਹਾਂ, ਫਿਰ ਅਸੀਂ ਉਸ ਪਰਮਾਤਮਾ ਜੋਤ ਸਰੂਪ ਨੂੰ ਪਛਾਣ ਲੈਂਦੇ ਹਾਂ। ਨਾਨਕ ਜਿਨ੍ਹਾਂ ਨੇ ਕਹਿੰਦੇ ਆਪ, ਜਿਨ੍ਹਾਂ ਨੇ ਇਹ ਬੁੱਝ ਲਿਆ ਆਪਣੇ ਆਪ ਨੂੰ, ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸ਼ੀ। ਉਹ ਅਵਿਨਾਸ਼ੀ ਜੋ ਨਾਸ਼ ਤੋਂ ਰਹਿਤ ਹੈ, ਸਾਡਾ ਮਨ ਵੀ ਨਾਸ਼ ਤੋਂ ਰਹਿਤ ਹੈ। ਕਈ ਜੋਗੋ ਗਏ ਮਨ ਨੂੰ ਜੋਤ ਸਰੂਪ, ਇਸੇ ਤਰ੍ਹਾਂ ਹੀ ਆਕਾਰ ਬਦਲਦਾ ਬਦਲਦਾ ਫਿਰ ਮਨੁੱਖਾ ਜਨਮ 'ਚ ਆ ਗਿਆ। ਜੇ ਹੁਣ ਲਾਹਾ ਨਾ ਲਿਆ, ਫਿਰ ਪਤਾ ਨਹੀਂ ਕਦੋਂ ਇਹਨੂੰ ਲਾਹਾ ਮਿਲੂ ਕਿ ਨਹੀਂ ਮਿਲੂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਗੁਰਮੁਖ ਬੁੱਝੀ ਹੈ, ਗੁਰਮੁਖਾਂ ਨੇ ਆਪਣੇ ਆਪ ਨੂੰ ਪਹਿਲਾਂ ਬੁੱਝਿਆ, ਮੈਂ ਕੌਣ ਹਾਂ, ਮੈਂ ਆਇਆ ਕੀ ਕਰਨਾ ਸੰਸਾਰ 'ਚ। ਕਿਤੇ ਸਵਾਲ ਨਹੀਂ ਕੀਤਾ ਬੰਦੇ ਨੇ ਆਪਣੇ ਆਪ ਨੂੰ। ਫਿਰ ਜਦੋਂ ਅਸੀਂ ਗੁਰਬਾਣੀ ਨੂੰ ਪੁੱਛਦੇ ਹਾਂ ਮੈਂ ਆਇਆ ਕੀ ਕਰਨਾ, ਉਹ ਕਹਿੰਦੇ ਤੂੰ ਲਾਹਾ ਲੈਣਾ ਹੈ। ਜਦੋਂ ਦੇਖਿਆ ਵੀ ਕਿਹੜੀ ਚੀਜ਼ ਦਾ ਲਾਹਾ ਜੀ, ਕਿਹੜੀ ਚੀਜ਼ ਸਾਡੇ ਨਾਲ ਜਾਣੀ ਹੈ, ਉਹ ਫਿਰ ਗੁਰਬਾਣੀ ਤੋਂ ਪਤਾ ਲੱਗਿਆ ਵੀ ਇੱਕੋ ਹੀ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਸਾਡੇ ਨਾਲ ਜਾਂਦਾ। ਫਿਰ ਉਹ ਨਾਮ ਧਨ ਇਕੱਠਾ ਕਰਦੇ ਨੇ ਗੁਰਸਿੱਖ। ਜਿੱਥੇ ਸੰਸਾਰ ਦਾ ਧਨ ਅਸੀਂ ਕਰਮ ਕਰਦੇ ਹਾਂ, ਉਹ ਸਾਡੇ ਕੋਲ ਹੋਣਾ ਚਾਹੀਦਾ, ਉੱਥੇ ਫਿਰ ਉਹ ਗੁਰਮੁਖ ਨਾਮ ਧਨ ਇਕੱਠਾ ਕਰਦੇ ਨੇ। ਜਿਨ੍ਹਾਂ ਨੂੰ ਪਤਾ ਲੱਗ ਗਿਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਉਹ ਫਿਰ ਸਤ ਸੰਗਤ ਜਾ ਕੇ ਬੈਠਦੇ ਆ ਗੁਰੂ ਦੀ ਹਜ਼ੂਰੀ 'ਚ, ਫਿਰ ਗੁਰੂ ਕਿਰਪਾ ਉਹਨਾਂ 'ਤੇ ਕਰਦਾ। ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ, ਜਦੋਂ ਉਹਦੀ ਨਦਰ ਹੁੰਦੀ ਆ ਤਾਂ ਹੀ ਸਤ ਸੰਗਤ 'ਚ ਆਇਆ ਜਾਂਦਾ, ਆਪਾਂ ਆਪਣੇ ਆਪ ਸੰਗਤ ਸੰਗਤ 'ਚ ਨਹੀਂ ਆਉਂਦੇ। ਜੇ ਕੋਈ ਕਹੇ ਨਾ ਮੈਂ ਆਉਣਾ ਹੈ, ਮੈਂ ਟਾਈਮ ਕੱਢ ਕੇ ਆਉਣਾ, ਕਈ ਕਹਿਣਗੇ ਉਹ ਟਾਈਮ ਵੀ ਤਾਂ ਉਹਨੇ ਕਢਾਇਆ ਬਥੇਰੀ ਦੁਨੀਆ ਕੋਲ, ਟਾਈਮ ਵਿਹਲੇ ਬੈਠੇ ਨੇ ਪਰ ਆ ਨਹੀਂ ਸਕਦੇ। ਜਿੰਨਾ 'ਤੇ ਤੂੰ ਕਿਰਪਾ ਕਰਦਾ ਆਪੇ ਨਦਰ ਕਰੇ, ਤੂੰ ਆਪ ਹੀ ਨਦਰ ਕਰਕੇ ਸਤ ਸੰਗ ਮਿਲਾਏ, ਫਿਰ ਸਤ ਸੰਗਤ 'ਚ ਬਿਠਾਉਣਾ ਹੈ, ਮਿਲਾਉਣਾ ਅਤੇ ਉਹਨਾਂ ਨੂੰ ਆਪ ਹੀ ਤੂੰ ਜਣਾਉਣਾ, ਤੁਦ ਆਪ ਵਿਛੋੜਿਆ ਆਪ ਮਿਲਾਇਆ।

ਤੀਜੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਸੰਸਾਰ 'ਚ ਆਏ ਉਹ ਪ੍ਰਮਾਣ ਨੇ ਜਿਨ ਗੁਰਮੁਖ ਨਾਮ 'ਤੇ ਆਇਆ, ਜਿੰਨੀ ਨਾਮ 'ਤੇ ਆਇਆ। ਇੱਕ ਡੂੰਘਾ ਰਹੱਸ ਹੈ ਗੁਰਬਾਣੀ 'ਚ। ਇੱਕ ਰਸਨਾ ਦੁਆਰਾ ਹੁੰਦਾ ਗਾਉਣਾ, ਨਾਮ ਜਪਣਾ। ਰਸਨਾ ਤੋਂ ਅੱਗੇ ਸੁਰਤੀ ਦੁਆਰਾ ਨਾਮ ਜਪਣਾ, ਜਿਹੜਾ ਉਹਦੀ ਗੱਲ ਕੀਤੀ ਗਈ ਹੈ ਇੱਥੇ। ਗੁਰਮੁਖ ਉਹ ਮੁੱਖ ਦੇ ਵਿੱਚੋਂ ਫਿਰ ਗੁਰੂ ਦੀ ਗੱਲ ਨਿਕਲੂ ਜਿਹੜੀ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ। ਸ਼ਬਦ ਸੁਰਤੀ ਦਾ ਮੇਲ ਵੀ ਇਹਨੂੰ ਕਿਹਾ ਗਿਆ। ਫਿਰ ਸੁਰਤੀ ਸ਼ਬਦ ਨਾਲ ਜੁੜੀ ਰਹਿੰਦੀ ਹੈ। ਹੱਥਾਂ ਪੈਰਾਂ ਨਾਲ ਅਸੀਂ ਸੰਸਾਰ 'ਚ ਕੰਮ ਕਰਦੇ ਹਾਂ, ਉਹਨੂੰ ਅਜੱਪਾ ਜਾਪ ਵੀ ਗੁਰਬਾਣੀ 'ਚ ਕਿਹਾ ਗਿਆ, ਜਿਹੜਾ ਬਿਨਾਂ ਬੋਲਿਆਂ ਜਾਪ ਚੱਲਦਾ। ਜਿਨ ਗੁਰਮੁਖ ਨਾਮ ਧਿਆਇਆ, ਧਿਆਨ ਦੀ ਗੱਲ ਚੱਲ ਪਈ ਅੱਗੇ। ਹੁਣ ਪਹਿਲਾਂ ਹੁੰਦਾ ਰਸਨਾ ਨਾਲ ਜਪਣਾ, ਜਪਦਿਆਂ ਜਪਦਿਆਂ ਇਹ ਸੁਰਤੀ 'ਚ ਵੱਸ ਗਿਆ ਜਾ ਕੇ ਸ਼ਬਦ, ਫਿਰ ਨਾਮ ਧਿਆਇਆ। ਉਹਨਾਂ ਬਾਰੇ ਫਿਰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਤੇ ਤੱਤ ਸਾਰ ਦੱਸਦੇ ਨੇ ਸਾਰੇ ਜਪਜੀ ਸਾਹਿਬ ਦਾ। ਜਿੰਨੀ ਨਾਮ ਧਿਆਇਆ, ਜਿਨ ਗੁਰਮੁਖ ਨਾਮ ਧਿਆਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪ ਤਾਂ ਛੁੱਟ ਹੀ ਜਾਂਦੇ ਨੇ, ਕਹਿੰਦੇ ਉਹਨਾਂ ਦੇ ਸੰਗੀ ਸਾਥੀ ਵੀ ਛੁੱਟ ਜਾਂਦੇ ਨੇ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ, ਉਹ ਸੰਸਾਰ 'ਚ ਪ੍ਰਵਾਨ ਨੇ ਜਿਨ੍ਹਾਂ ਨੇ ਨਾਮ ਧਿਆਇਆ। ਨਾਨਕ ਕੁੱਲ ਉਧਾਰੇ ਆਪਣਾ, ਦਰਗਹਿ ਪਾਵੇ ਮਾਣ। ਕਹਿੰਦੇ ਉਹ ਆਪ ਤਾਂ ਤਰਦੇ ਨੇ, ਆਪਣੀ ਕੁੱਲ ਨੂੰ ਵੀ ਤਾਰ ਜਾਂਦੇ ਨੇ, ਸੰਗੀ ਸਾਥੀ ਸਗਲ ਤਰਾਈ। ਨਾਨਕ ਕੁੱਲ ਉਧਾਰੇ ਆਪਣਾ, ਦਰਗਹਿ ਪਾਵੇ ਮਾਣ। ਜਦੋਂ ਦਰਗਾਹ ਦੇ ਵਿੱਚ ਉਹਨਾਂ ਨੂੰ ਫਿਰ ਮਾਣ ਮਿਲਦਾ, ਵਡਿਆਈ ਮਿਲਦੀ ਹੈ, ਵਡਿਆਈ ਗੁਰਮੁਖ ਦੇ ਪ੍ਰਭ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਕਹਿੰਦੇ ਇਹ ਫਿਰ ਕਿਵੇਂ ਮਿਲੀਆਂ ਇਹ ਸਖੀਆਂ? ਇਹ ਸਖੀਆਂ ਸਹੇਲੀਆਂ ਜਦੋਂ ਇਕੱਠੀਆਂ ਆਉਂਦੀਆਂ ਫਿਰ ਗੁਰੂ ਦੀ ਬਾਤਾਂ ਕਰਦੀਆਂ। ਮਹਾਰਾਜ ਕਹਿੰਦੇ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਜਦੋਂ ਅਸੀਂ ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਮਿਲਾਇਆ, ਪ੍ਰਭੂ ਨੂੰ, ਪਰਮੇਸ਼ਰ ਨੂੰ, ਨਿਰੰਕਾਰ ਨੂੰ। ਗੁਰੂ ਹੀ ਮਿਲਾ ਸਕਦਾ, ਹੋਰ ਕੋਈ ਨਹੀਂ ਮਿਲਾ ਸਕਦਾ। ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆਂ। ਹੁਣ ਮਹਾਰਾਜ ਕਹਿੰਦੇ ਇੱਕ ਨੂੰ ਗੁਰੂ ਆਪਣੇ ਕੋਲ ਬਿਠਾ ਕੇ ਸਮਝਾਉਂਦਾ, ਗਿਆਨ ਦਿੰਦਾ, ਧਿਆਨ 'ਚ ਲੈ ਕੇ ਜਾਂਦਾ। ਜਿਹੜੇ ਧਿਆਨ ਦੁਆਰਾ ਜਾਣ ਲੈਂਦੇ ਨੇ ਉਹਨਾਂ ਨੂੰ ਗੁਰਕਾਰੇ ਲਾਈਆਂ, ਗੁਰੂ ਨੇ ਉਹਨਾਂ ਨੂੰ ਕੰਮ 'ਤੇ ਲਾਤਾ। ਫਿਰ ਅੱਗੇ ਜਿਵੇਂ ਤੀਜੇ ਪਾਤਸ਼ਾਹ ਪਹਿਲਾਂ ਗੁਰੂ ਕੋਲ ਬੈਠੇ, ਗੁਰੂ ਨੇ ਉਹਨਾਂ ਨੂੰ ਸਮਝਾਇਆ, ਗਿਆਨ ਦਿੱਤਾ, ਧਿਆਨ 'ਚ ਲੈ ਕੇ ਗਏ। ਜਦੋਂ ਮਿਲਾਪ ਹੋ ਗਿਆ, ਗੁਰਕਾਰੇ ਲਾਈਆਂ, ਫਿਰ ਕਹਿੰਦੇ ਹੁਣ ਤੁਹਾਡੀ ਡਿਊਟੀ ਹੈ ਇਹ। ਜਿਹੜੀ ਡਿਊਟੀ ਗੁਰੂ ਅੰਗਦ ਦੇਵ ਜੀ ਦੀ ਸੀ, ਉਹ ਡਿਊਟੀ ਫਿਰ ਗੁਰੂ ਅਮਰਦਾਸ ਜੀ ਨੇ ਕੀਤੀ। ਗੁਰਕਾਰੇ ਲਾਈਆਂ, ਫਿਰ ਗੁਰੂ ਨੇ ਆਪਣੇ ਕੰਮ 'ਤੇ ਲਾ ਲਿਆ। ਇਹਨੂੰ ਘਰ ਕਾ ਕੰਮ ਕਹਿੰਦੇ ਨੇ। ਜੋ ਜਨ ਗੁਰ ਕੀ ਸੇਵਾ ਕਰੇ, ਘਰ ਕੇ ਕੰਮ ਹਰ ਲਾਇਆ। ਗੁਰੂ ਕਿਰਪਾ ਕਰਕੇ ਆਪਣੇ ਕੰਮ 'ਤੇ ਲਾ ਲੈਂਦਾ। ਜਿਹੜਾ ਸੰਸਾਰ ਦਾ ਕਰਮ ਹੈ, ਤਨ ਦਾ ਕਰਮ ਹੈ, ਮਨ ਦਾ ਕਰਮ ਕੋਈ ਨਹੀਂ ਇਹਦੇ ਵਿੱਚ। ਇਹਨੂੰ ਵਿਗਾਰ ਕਿਹਾ ਗਿਆ, ਬਗਾਨਾ ਕੰਮ ਕਿਹਾ ਗਿਆ, ਕਰਨਾ ਪੈਂਦਾ ਤਨ ਨੂੰ ਪਾਲਣ ਲਈ। ਇਸ ਕਰਕੇ ਗੁਰੂ ਨੇ ਆਪਣੇ ਕੰਮ 'ਤੇ ਲਾ ਲਿਆ, ਕਿਰਪਾ ਕਰਕੇ ਸਾਡੇ 'ਤੇ। ਜਿਨ ਗੁਰੂ ਪਿਆਰਾ ਮਨ ਚਿੱਤ, ਤਿੰਨਾ ਭਾਉ ਭਾਉ ਗੁਰੂ ਦਿਵਾਈਆਂ। ਹੁਣ ਕਹਿੰਦਾ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਨੇ ਪਿਆਰਾ ਪਰਮਾਤਮਾ ਵਸਾ ਦਿੱਤਾ, ਮਨ ਅਤੇ ਚਿੱਤ ਵਿੱਚ ਗੁਰੂ ਨੇ ਕਿਰਪਾ ਕੀਤੀ, ਸਾਡੇ ਮਨ ਵਿੱਚ ਗੁਰੂ ਵੱਸ ਗਿਆ, ਫਿਰ ਗੁਰੂ ਅੱਗੇ ਪਰਮਾਤਮਾ ਨੂੰ ਮਿਲਾ ਦਿੱਤਾ, ਕਹਿੰਦੇ ਸਾਡੇ ਚਿੱਤ ਵਿੱਚ ਵੀ ਉਹ ਵੱਸ ਗਿਆ। ਤਿੰਨਾਂ ਭਾਉ ਗੁਰੂ ਦਿਵਾਈਆਂ, ਤਿੰਨਾਂ ਨੂੰ ਪ੍ਰੇਮ ਗੁਰੂ ਨੇ ਪਾ ਦਿੱਤਾ। ਭਾਉ ਹੁੰਦਾ ਪ੍ਰੇਮ, ਉਹਨਾਂ ਨੂੰ ਪ੍ਰੇਮਾ ਭਗਤੀ 'ਤੇ ਲਾ ਦਿੱਤਾ। ਗੁਰੂ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਇਹ ਪ੍ਰੇਮ ਪੈਦਾ ਕੀਤਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਹਿੰਦੇ ਗੁਰੂ ਜਿਹੜਾ ਨਾ, ਉਹ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ। ਆਪਣੀ ਨਜ਼ਰ ਅਤੇ ਗੁਰੂ ਦੀ ਨਜ਼ਰ 'ਚ ਕਿੰਨਾ ਫਰਕ ਹੈ ਦੇਖੋ। ਆਪਾਂ ਤਾਂ ਆਪਾਂ ਦੇਖਦੇ ਵੀ ਆਹ ਮੇਰਾ ਹੈ, ਆਹ ਮੇਰਾ ਬੱਚਾ ਹੈ। ਇੱਥੇ ਮਹਾਰਾਜ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਹਿੰਦੇ ਗੁਰੂ ਨੂੰ ਕੋਈ ਪੁੱਤਰ ਨਹੀਂ ਪਿਆਰੇ, ਗੁਰੂ ਨੂੰ ਕੋਈ ਰਿਸ਼ਤੇਦਾਰ ਨਹੀਂ। ਗੁਰੂ ਕੋਲ ਜਿਹੜਾ ਵੀ ਇੱਕ ਸਿੱਖ ਆ ਜਾਂਦਾ ਹੈ, ਉਹ ਉਸ ਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ। ਗੁਰੂ ਇੱਥੇ ਕੋਈ ਚੋਰ ਆ ਜਾਂਦਾ, ਕੋਈ ਸਾਧ ਆ ਜਾਂਦਾ, ਕੋਈ ਆਉਂਦਾ, ਗੁਰੂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ, ਕਿਸੇ ਨੂੰ ਕੁਛ ਨਹੀਂ ਕਹਿੰਦਾ। ਗੁਰੂ ਹਰ ਇੱਕ ਨੂੰ ਸਿੱਖਿਆ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਗੁਰੂ ਦੀ ਸੰਗਤ 'ਚ ਗਏ ਤਾਂ ਪਤਾ ਲੱਗਿਆ ਗੁਰੂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ। ਦੂਜੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਨਾਲ, ਕਿਉਂਕਿ ਪੁੱਤਰਾਂ ਨੇ ਉਹ ਕੌਲ ਨਹੀਂ ਪਾਲਿਆ, ਪੁੱਤਰਾਂ ਨੇ ਉਹ ਬਚਨ ਗੁਰੂ ਦਾ ਸੱਤ ਕਰਕੇ ਨੇ ਮੰਨਿਆ, ਤੀਜੇ ਪਾਤਸ਼ਾਹ ਨੇ ਮੰਨਿਆ। ਇਸ ਕਰਕੇ ਤੀਜੇ ਪਾਤਸ਼ਾਹ ਉਹ ਵਸਤੂ ਪ੍ਰਾਪਤ ਕਰ ਗਏ। ਇਸ ਕਰਕੇ ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਜੀਵਾਈਆਂ। ਕਹਿੰਦੇ ਹੁਣ ਸਾਰੇ ਫਿਰ ਸਤਿਗੁਰ ਦੀ ਮਹਿਮਾ ਕਰਦੇ ਨੇ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਨ ਹੁੰਦਾ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ।
ਫਿਰ ਉਹ ਜੀਵਦੇ ਹੋ ਕੇ ਗੁਰੂ ਗੁਰੂ ਕਰਦੇ ਨੇ, ਉਹ ਗੁਰੂ ਦੀ ਮਹਿਮਾ ਕਰਦੇ ਨੇ। ਕਿਹੜੇ ਜੀਵਦੇ ਨੇ? ਗੁਰਬਾਣੀ 'ਚ ਦੱਸਿਆ ਗਿਆ, ਇੱਕ ਤਾਂ ਹੁੰਦਾ ਤਲ, ਮਨ ਦੇ ਤਲ 'ਤੇ ਜਿਉਣਾ, ਇੱਕ ਹੁੰਦਾ ਆਤਮਕ ਜੀਵਨ। ਹੁਣ ਇਹਦੇ ਵਿੱਚ ਫਰਕ ਹੈ ਸਾਡੇ ਬਹੁਤ। ਹੁਣ ਗੁਰੂ ਨੇ ਕਿਰਪਾ ਕੀਤੀ, ਜੀਵਦਾ ਕੌਣ ਆ? ਗੁਰਬਾਣੀ 'ਚ ਦੱਸਿਆ ਗਿਆ, ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਹਿਰਦੇ 'ਚ ਗੁਰੂ ਅਤੇ ਪਰਮਾਤਮਾ ਵਸ ਗਿਆ ਉਹ ਜੀਵਤ ਹੈ। ਕਹਿੰਦੇ ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਜੇ ਤੁਹਾਡੇ ਹਿਰਦੇ 'ਚ ਗੁਰੂ ਨਹੀਂ ਵਸਿਆ, ਪਰਮਾਤਮਾ ਨਹੀਂ ਵਸਿਆ, ਤਾਂ ਤੁਸੀਂ ਹਰਾਮ ਆ, ਕਿਹਾ ਗੁਰਬਾਣੀ 'ਚ। ਹਰਾਮ ਖਾਣਾ, ਉਹਦਾ ਸਾਰਾ ਕੁਛ ਕਰਨਾ ਹਰਾਮ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵਤ ਹੈ, ਜੀਵਿਆ ਹੈ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਅਤੇ ਪਰਮਾਤਮਾ ਵਸ ਗਿਆ। ਜੋ ਗੁਰਬਾਣੀ ਗਾਤ ਬਹੁਤ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਗੁਰੂ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣ ਹਾਰਾ ਹੋਈਆਂ ਭੁੱਲ ਚੁੱਕਾ ਨਾਚ ਧਾਰਨੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੀ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਦਿੱਤ ਹਿਰਦੈ ਰੱਖਾਂ ਸਮਾਲ ਸੁਕਹੁ ਟਲ ਗੁਰ ਸੇਵੀਐ ਅਹਨੁ ਸੈ ਸੰਭਾਈ

ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

परम सत्कारयोग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जुग अटल चवर तखत छतर दे मालक गुरता गद्दी ते सुभायमान जागदी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल होण जा रहा है। ऐस खुशी के मौके पर दास खालसा दीवान सोसायटी गुरद्वारा साहिब सुख सागर के समूह सेवादारा वालों आप दूर नेड़े वे सारे पतवंती सज्जणा का तहे दिलों धन्यवाद और निघा जीवाया कर रहा है। ऑन बिहाफ ऑफ खालसा दीवान सोसायटी गुरद्वारा साहिब सुख सागर आई वुड लाइक टू वार्मली वेलकम ईच वन ऑफ यू who came all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming here today as we witness two souls merging into one in the presence of our eternal Guru. So Sadh Sangat Ji, as we are sitting in this darbar with Guru Sahib as the supreme power, so it becomes a collective responsibility to please maintain the integrity and decorum of this darbar, which means absolutely no talking, listening to the kirtan and paying attention. Sadh Sangat Ji, sab to pehla zaruri benti hai apne jo niji vichar ne gallan baatan ne kripa karke unhan nu sankochan di kripalta karo, chup da daan bakhshish karo. Jinna maavan kol chote bacche han unhan de charna vich benti hai ki please make sure karo ki bacche jehde ne oh bade pyar de naal shantmay dhang de naal ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠਣ। ਇਹ ਮਾਵਾਂ ਦਾ ਫਰਜ਼ ਹੈ, ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਦੋਨਾਂ ਹੀ ਸੰਗਤਾਂ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਅਨਮੋਲ ਸਿੰਘ ਵਿਰਕ, ਸਪੁੱਤਰ ਸਰਦਾਰ ਤੇਜਿੰਦਰਪਾਲ ਸਿੰਘ ਵਿਰਕ ਅਤੇ ਮਾਤਾ ਜੀ ਪ੍ਰਿਤਪਾਲ ਕੌਰ, ਪਰਿਵਾਰ ਦਾ ਪਿਛਲੇਰਾ ਪਿੰਡ ਥਰਾਜ, ਜ਼ਿਲ੍ਹਾ ਮੋਗਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਅਨਮੋਲ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਗੁਰਜੰਟ ਸਿੰਘ ਜੀ ਵਿਰਕ ਅਤੇ ਦਾਦੀ ਜੀ ਮਾਤਾ ਮਨਜੀਤ ਕੌਰ ਵਿਰਕ ਹਨ। ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਸਵਰਨ ਸਿੰਘ ਜੀ ਕੰਗ ਅਤੇ ਨਾਨੀ ਜੀ ਮਾਤਾ ਅਜੈਬ ਕੌਰ ਕੰਗ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬਰਾਈਡ, ਬੀਬਾ ਜੀ ਕੋਮਲ ਕੌਰ ਗਰੇਵਾਲ, ਸਪੁੱਤਰੀ ਸਰਦਾਰ ਅਮਰਵੰਤ ਸਿੰਘ ਜੀ ਗਰੇਵਾਲ ਅਤੇ ਮਾਤਾ ਜੀ ਜਸਪ੍ਰੀਤ ਕੌਰ ਗਰੇਵਾਲ। ਪਰਿਵਾਰ ਦਾ ਪਿਛਲੇਰਾ ਪਿੰਡ ਗੁਜਰਵਾਲ, ਜ਼ਿਲ੍ਹਾ ਲੁਧਿਆਣਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਕੋਮਲ ਕੌਰ ਦੇ ਦਾਦਾ ਜੀ ਦਾ ਨਾਮ ਸਰਦਾਰ ਪਾਲ ਸਿੰਘ ਜੀ ਗਰੇਵਾਲ ਅਤੇ ਦਾਦੀ ਜੀ ਮਾਤਾ ਗੁਰਦੀਪ ਕੌਰ ਗਰੇਵਾਲ ਹਨ। ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਅਰਜਨ ਸਿੰਘ ਜੀ ਬਦੋਹਲ ਅਤੇ ਨਾਨੀ ਜੀ ਮਾਤਾ ਮਹਿੰਦਰ ਕੌਰ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਨਮੋਲ ਸਿੰਘ, ਕੋਮਲ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਉਹ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਆਪਣੇ ਸਥਾਨਾਂ ਉੱਪਰ ਸਜੇ ਰਹੋ। ਆਮ ਗਨਾਸ ਅਨਮੋਲ ਸਿੰਘ, ਕਮਲ ਕੌਰ ਐਂਡ ਦੇ ਪੇਰੈਂਟਸ, ਵੇਰਾ ਵਦਰ ਸਿਰਿੰਗ ਪਲੀਜ਼ ਟਰਨ ਫਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹੋ ਅਰਦਾਸ ਵਿੱਚ ਸਾਵਧਾਨ ਹੋ ਜਾਓ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਾਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सदा सदा रंगमान साचा साहेब सद मेहरबान।

0: ਫਤਿਹ
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦੇ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੇ ਨੇ ਸੰਬੋਧਨ ਹੋਵੇਗਾ। ਸੁਨਮੋਲ ਸਿੰਘ ਐਂਡ ਕੋਮਲ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੋਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ ਯੂ ਨੋ ਲਾਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੌਂਗ ਪਾਰਟਨਰਸ, ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। ਸੋ ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਆਰ ਗੋਇੰ ਸਟੇ ਟੂਗੈਦਰ ਫੋਰ ਦ ਰੈਸਟ ਆਫ ਅਰ ਲਾਈਫਸ, ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ, ਇਕੱਠਿਆਂ ਰਹਿਣਾ। ਦਿਸ ਇਜ਼ ਅ ਪ੍ਰੋਮਿਸ ਦੈਟ ਆਮ ਗੋਇੰ ਟੂ ਬਿਕਮ ਦ ਬੈਸਟ ਵਰਜ਼ਨ ਆਫ ਮਾਈ ਸੈਲਫ ਫੋਰ ਮਾਈ ਪਾਰਟਨਰ, ਆਮ ਗੋਇੰ ਟੂ ਪੁੱਟ ਮਾਈ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰ ਟੂ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਵਿਲਿੰਗ ਟੂ ਟੇਕ ਅਨਮੋਲ ਸਿੰਘ ਔਰ ਕੋਮਲ ਕੌਰ ਐਜ਼ ਮਾਈ ਲਾਈਫ ਲੌਂਗ ਪਾਰਟਨਰ। ਆਈ ਹੋਪ ਯੂ ਬੋਥ ਅੰਡਰਸਟੈਂਡ ਦਿਸ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਅਮਰਵੰਤ ਸਿੰਘ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਉਹ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now. Remember to hold on to the pallah for the rest of the ceremony and hold on to your promises for the rest of your life. ਆਓ ਸਤਸੰਗ ਜੀ ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ ਮੈਂ ਬੇਨਤੀ ਕਰੂੰਗਾ ਸਭ ਭਾਗ ਜੋੜੀ ਨੇ ਕਿ ਨਮਸਕਾਰ ਕਰਕੇ ਖੜ੍ਹੇ ਹੋ ਜਾਣ ਸਨਮੋਲ ਸਿੰਘ ਐਂਡ ਕੋਮਲ ਕੌਰ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ ਹੈ ਆਫਟਰ ਲਿਸਨਿੰਗ ਦੋਨਾਂ ਜਣਿਆਂ ਨੇ ਨਮਸਕਾਰ ਕਰਨੀ ਹੈ ਮੱਥਾ ਟੇਕਣਾ ਹੈ ਫਿਰ ਖੜ੍ਹੇ ਹੋ ਕਰਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ ਅਨਮੋਲ ਸਿੰਘ ਯੂ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸ ਔਰਡਰ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਅ ਟਾਈਮ ਇੰਜੋਏ ਦਿਸ ਮੂਮੈਂਟ ਕਾਲ ਕਰਨ ਦੀ ਲੋੜ ਨਹੀਂ ਬੜੇ ਸਹਿਜ ਦੇ ਨਾਲ ਪ੍ਰਕਰਮਾ ਕਰਨੀ ਹੈ ਐਂਡ ਵੈਨ ਯੂ ਕਮ ਟੂ ਦ ਫਰੰਟ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਗਿਆਨੀ ਜੀ ਫਿਰ ਦੂਜੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ ਧਿਆਨ ਦੇ ਨਾਲ ਸਰਵਣ ਕਰਨਾ ਹੈ ਫਿਰ ਮੱਥਾ ਟੇਕਣਾ ਫਿਰ ਪ੍ਰਕਰਮਾ ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਇਸ ਤਰ੍ਹਾਂ ਤੀਸਰੀ ਲਵ ਦੈਨ ਚੌਥੀ ਲਵ ਚੌਥੀ ਲਵ ਤੋਂ ਬਾਅਦ 'ਚ ਨਮਸਕਾਰ ਕਰਕੇ ਬੈਠ ਜਾਣਾ ਫਿਰ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ ਫੋਲੋਡ ਬਾਈ ਦੀ ਅਰਦਾਸ ਐਂਡ ਦ ਹੁਕਮਨਾਮਾ ਸਾਹਿਬ ਡੋਨਟ ਵਰੀ ਗਿਆਨੀ ਜੀ ਇਸ਼ਾਰਾ ਕਰਨਗੇ ਜਦੋਂ ਨਮਸਕਾਰ ਕਰਨੀ ਹੈ ਫੋਕਸ ਕਰਨਾ ਹੈ ਮਹਾਰਾਜ ਦੇ ਪਾਠ ਸਰਵਣ ਕਰਨ ਦੇ ਉੱਪਰ ਸਾਧ ਸਾਧ ਸਿੰਘ ਜੀ ਲਾਵਾਂ ਦਾ ਪਾਠ ਸਰਵਣ ਕਰੀਏ ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਰਣਜੀਤ ਸਿੰਘ ਜੀ ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ ਇਕਾਗਰਤਾ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆਗੀ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ, ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬੈ ਤਾਈ ਸਭ ਥਾਈ ਹੋਈ ਸਹਾਇ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਾਲਾ ਧਰਮ ਕਾ ਜੈਕਾਰ

ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਨੰਦ ਕਾਰਜ ਦੀ ਮਰਯਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਕੱਟਾ ਪ੍ਰਚਕ ਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਰ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ,

ਬਖਸ਼ੋ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ 'ਤੇ ਸਦਾ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਪ੍ਰਧਾਨ ਕਰਨੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜੱਥਾ ਗਿਆਨੀ ਰਛਪਾਲ ਸਿੰਘ ਜੀ ਪਰ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਪ ਨੂੰ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕਰਨਗੇ। ਆਓ ਤਿੰਨਾ ਪਾਸੋਂ ਵਧਾਈਆਂ ਦੀ ਵਾਲੀ ਕਵਿਤਾ ਸਰਵਣ ਕਰੀਏ ਜੀ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ। ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜੱਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਕ ਪਰਿਵਾਰ ਅਤੇ ਗਰੇਵਾਲ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ, ਦੋਸਤ, ਮਿੱਤਰ ਸੰਗਤ ਦੇ ਰੂਪ ਦੇ ਵਿੱਚ ਸਜੇ ਨੇ। ਅੱਜ ਦੀ ਸੁਭਾਗ ਭਰੀ ਜੋੜੀ ਆ ਕਾਕਾ ਅਨਮੋਲ ਸਿੰਘ ਅਤੇ ਬੱਚੀ ਕੋਮਲ ਕੌਰ, ਉਹਨਾਂ ਦੀ ਸੁਭਾਗ ਭਰੀ ਜੋੜੀ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਦੋਨਾਂ ਪਰਿਵਾਰਾਂ 'ਤੇ। ਆਓ ਸਤਿਗੁਰੂ ਮਹਾਰਾਜ ਜੀ ਦੀ ਫਤਿਹ ਦੀ ਸਾਂਝ ਪਾਉਂਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਪਰਿਵਾਰਾਂ ਦੇ ਜਿਹੜੇ ਮਗਰਲੇ ਪਿੰਡ ਨੇ, ਇਤਿਹਾਸਕ ਪਿੰਡ ਨੇ, ਥਰਾਜ ਪਿੰਡ ਅਤੇ ਗੁਜਰਵਾਲ ਪਿੰਡ, ਦੋਨਾਂ ਪਿੰਡਾਂ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਦੇ ਪਵਿੱਤਰ ਚਰਨ ਪਾਏ ਨੇ, ਥਰਾਜ ਦੇ ਵਿੱਚ ਵੀ ਅਤੇ ਗੁਜਰਵਾਲ ਦੇ ਵਿੱਚ ਵੀ। ਵੇਖੋ, ਇਤਫਾਕ ਪਰਿਵਾਰਾਂ ਦਾ ਮਿਲਾਪ ਹੋਇਆ ਏ ਅਤੇ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੀ ਆ, ਕਿਉਂਕਿ ਇਸਤਰੀ ਨੂੰ, ਬੱਚੀ ਨੂੰ, ਔਰਤ ਨੂੰ ਆਪਾਂ ਬੇਸ਼ਕੀਮਤੀ ਤੋਹਫੇ ਦਿੰਦੇ ਹਾਂ, ਪਰ ਉਹਨਾਂ ਸਾਰਿਆਂ ਤੋਂ ਉੱਤਮ ਇੱਜ਼ਤ, ਇਹ ਇੱਜ਼ਤ ਦਾ ਜਿਹੜਾ ਤੋਹਫਾ, ਇਹ ਕੋਈ ਜਣਾ ਖਣਾ ਨਹੀਂ ਦੇ ਸਕਦਾ, ਇਹ ਕੋਈ ਕਰਮਾਂ ਵਾਲਾ ਹੀ ਦੇ ਸਕਦਾ। ਉਹ ਕਰਮਾਂ ਵਾਲਾ ਅਨਮੋਲ ਸਿੰਘ ਵਿਰਕ ਹੈ ਜਿਹਨੇ ਕੋਮਲ ਕੌਰ ਨੂੰ ਇਹ ਤੋਹਫਾ ਦੇਣਾ ਏ। ਮੈਂ ਅਰਦਾਸ ਬੇਨਤੀ ਕਰਦਾ ਇਸ ਭਾਗ ਭਰੀ ਜੋੜੀ ਦੇ ਵਿੱਚ ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ ਬਲ ਮੇਰਾ ਦਾਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਛੋਟੇ ਲਾਲ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਰਚਾਇਆ, ਡੋਲਾ ਤੁਰਨ ਲੱਗਿਆ, ਲਾਲ ਚੰਦ ਦੀ ਧੀ ਸੀ, ਮਾਤਾ ਗੁਜਰੀ, ਜਦੋਂ ਲਾਲ ਚੰਦ ਡੋਲਾ ਤੁਰਨ ਲੱਗਿਆ ਥੋੜ੍ਹਾ ਜਿਹਾ ਘਬਰਾਉਂਦਾ ਸੀ, ਡੋਲਦਾ ਸੀ। ਮਹਾਰਾਜ ਅੱਗੇ ਹੋ ਕੇ ਕਹਿੰਦੇ, ਲਾਲ ਚੰਦ ਡੋਲਦਾ ਕਿਉਂ ਏ? ਕਹਿੰਦਾ ਜੀ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਮੈਂ ਗਰੀਬ ਹਾਂ, ਮੈਂ ਕੀ ਦੇਣ ਜੋਗਾ। ਮਹਾਰਾਜ ਨੇ ਗਲਵੱਖਣੀ ਵਿੱਚ ਲੈ ਕੇ ਆਖਿਆ, ਤੂੰ ਸਾਨੂੰ ਧੀ ਦਿੱਤੀ ਹੈ, ਜਿਹਨੇ ਧੀ ਦਿੱਤੀ ਉਹਨੇ ਰੱਖਿਆ ਹੀ ਮਗਰ ਕੀ। ਹੁਣ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਸੀ, ਕਹਿੰਦੇ, ਲਾਲ ਚੰਦ ਯਾਦ ਰੱਖੀ, ਤੇਰੀ ਧੀ ਸਾਡੀ ਨੂੰਹ ਰਾਣੀ ਬਣੀ ਏ, ਇਹਨੇ ਸਮੇਂ ਦੀ ਹਿੱਕ 'ਤੇ ਉਹ ਪੈੜਾਂ ਪਾਉਣੀਆਂ ਨੇ ਜਦੋਂ ਤੇਰੀ ਧੀ ਦਾ ਨਾਂ ਸੰਗਤਾਂ ਨੇ ਲੈਣਾ, ਮੁੱਖ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਆਖਣਾ ਏ। ਬਾਪ ਅਤੇ ਧੀ ਦਾ ਰਿਸ਼ਤਾ ਏਡਾ ਮਜ਼ਬੂਤ ਆ, ਜੇ ਨਸੀਬ ਮੁੱਲ ਮਿਲਦੇ ਹੋਣ ਨਾ, ਬਾਪ ਆਪਣਾ ਆਪ ਵੇਚ ਕੇ ਨਸੀਬ ਆਪਦੀ ਧੀ ਦੇ ਲੇਖੇ ਲਾ ਦੇਵੇ। ਸੁਣੋ, ਜਦੋਂ ਧੀ ਨੂੰ ਤੋਰਦਾ ਪਿਤਾ, ਫਿਰ ਆਹ ਅਰਦਾਸ ਬੇਨਤੀ ਕਰਕੇ ਤੋਰਦਾ ਸੱਚੇ ਪਾਤਸ਼ਾਹ, ਜਿਹੜਾ ਲਾਡ, ਜਿਹੜਾ ਪਿਆਰ ਇਹਨੇ ਸਾਤੋਂ ਲਿਆ, ਉਦੋਂ ਦੁੱਗਣਾ ਪਿਆਰ ਆਪਦੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਲਵੇ ਢਾਡੀ ਜੱਥਾ ਪਮਾਲ ਦਾ, ਇੰਝ ਕਹਿ ਰਿਹਾ।

0: ਅਰਦਾਸ ਬੇਨਤੀ ਕਰਕੇ ਪਿਤਾ ਜੀ ਤੋਰਦੇ ਨੇ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਹੁੰਦਾ ਪਰਿਵਾਰਾਂ ਦੇ ਵਿੱਚ। ਜਦੋਂ ਕੋਮਲ ਕੌਰ ਤਜਿੰਦਰਪਾਲ ਸਿੰਘ ਜੀ ਅਤੇ ਪ੍ਰਿਤਪਾਲ ਕੌਰ ਦੇ ਸਾਹਮਣੇ ਹੋਵੇ, ਉਹਨਾਂ ਨੂੰ ਇਹ ਮਹਿਸੂਸ ਹੋਵੇ ਜਿਹੜੀ ਸਾਨੂੰ ਨੂੰਹ ਰਾਣੀ ਮਿਲੀ ਆ ਉਹ ਧੀਆਂ ਤੋਂ ਵੱਧ ਕੇ ਮਿਲੀ ਆ। ਜਦੋਂ ਅਨਮੋਲ ਸਿੰਘ, ਅਮਰਵੰਤ ਸਿੰਘ ਅਤੇ ਜਸਪ੍ਰੀਤ ਕੌਰ ਦੇ ਸਾਹਮਣੇ ਆਵੇ, ਫਿਰ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਜਿਹੜਾ ਸਾਨੂੰ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੱਧ ਕੇ ਮਿਲਿਆ ਹੈ। ਇਹ ਗੁਰੂ ਕਿਰਪਾ ਕਰਦਾ ਜਦੋਂ ਸਤਿਗੁਰੂ ਮਹਾਰਾਜ ਮਿਹਰ ਕਰ ਦੇਵੇ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਸ਼ਪਾਲ ਸਿੰਘ ਜੀ ਪੰਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਸਤਿ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਛੱਲੇ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸਮੂਹ ਸਾਧ ਸੰਗਤ ਨੇ ਛੱਕ ਕੇ ਜਾਣਾ ਜੀ। ਬਹੁਤ ਬਹੁਤ ਧੰਨਵਾਦ। ਸੋ ਵਨਸ ਅਗੇਨ ਐਵਰੀਬਡੀ, ਥੈਂਕ ਯੂ ਸੋ ਮੱਚ ਫੋਰ ਬੀਂਗ ਹੇਅਰ, ਫੋਰ ਕਮਿੰਗ ਹੇਅਰ ਫੋਰ ਟੂ ਬਲੈਸ ਦਿਸ ਬਿਊਟੀਫੁਲ ਕਪਲ ਐਂਡ ਬੈਸਟ ਵਿਸ਼ਿਸ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਦੇ ਗੋਇੰਗ ਟੂ ਗੈਟ ਟੁਗੈਦਰ ਐਂਡ ਅਨਮੋਲ ਸਿੰਘ ਐਂਡ ਕੋਮਲ ਕੌਰ, ਵੀ ਆਰ ਓਵਰਜੋਇਡ ਟੂ ਪ੍ਰੋਨਾਂਸ ਯੂਅਰ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ, ਮਾਰੇ ਕਿਰਪਾ ਕਰਨ, ਸਦਾ ਅੰਗ ਸੰਗ ਸਹਾਈ ਹੋਣ। ਸੋ ਜਿੱਥੇ ਹੁਣ ਸਤਿਗੁਰਾਂ ਦੇ ਸੇਵਾ ਵਾਸਤੇ ਵੀ ਤਤਪਰ ਰਹਿਣਾ, ਇਹ ਵੀ ਗੱਲ ਤੁਸੀਂ ਅੱਜ ਨੋਟ ਕਰਕੇ ਜਾਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖੀ ਵਾਸਤੇ ਅਤੇ ਸਤਿਗੁਰਾਂ ਦੇ ਅਸਥਾਨਾਂ ਵਾਸਤੇ ਵੀ ਆਪਾਂ ਥੋੜ੍ਹਾ ਜਿਹਾ ਕਮਰ ਕਸਾ ਕਰਨਾ ਹੈ ਕਿ ਰੈਡੀ ਫੋਰ ਦੈਟ, ਐਂਡ ਕਦੇ ਸਮਾਂ ਲੱਗੇ ਤਾਂ ਗੁਰੂ ਵਾਲੇ ਵੀ ਬਣਨਾ ਹੈ। ਸੋ ਇਹ ਵੀ ਤੁਹਾਡੇ ਲਈ ਇੱਕ ਨਾਲ ਨਾਲ ਅੱਜ ਬੇਨਤੀ ਕਰ ਚੱਲੇ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਬੋਲਦਿਆਂ ਤੋਂ, ਸੇਵਾ ਨਿਭਾਉਂਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ, ਕਿਰਪਾ ਕਰਕੇ ਬਖਸ਼ ਦੇਣਾ। ਸੋ ਮੇਰੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਮਹਾਰਾਜ ਦਾ ਸਤਿਕਾਰ ਵਾਸਤੇ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ ਅਤੇ ਸਤਿਗੁਰਾਂ ਵੱਲ ਪਿੱਠ ਕਰਨ ਤੋਂ ਕਿਰਪਾ ਕਰਕੇ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ। ਸੋ ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ, ਨਮਸਕਾਰ ਕਰਕੇ ਵਾਕਆਊਟ ਕਰੀ ਚੱਲੀਏ ਅਤੇ ਕਿਸੇ ਨੇ ਗੱਲਾਂ ਬਾਤਾਂ ਨਹੀਂ ਮਾਰਨੀਆਂ, ਪਲੀਜ਼ ਮੇਕ ਸ਼ੋਰ ਕਰਿਓ। ਥੈਂਕ ਯੂ ਸੋ ਮੱਚ ਫੋਰ ਕੋਆਪਰੇਟਿੰਗ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।